0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: Everybody has their own reasons for drinking responsibly. The brewers of Canada ask you to think about yours. Maybe you've got kids, or maybe it's that job you've been waiting a long time for. Maybe it's someone you love, or the parents who love you. This holiday weekend, whether you're relaxing at the cottage or just hanging around with your friends, if you're going to be drinking, please drink responsibly. Plan ahead for a safe trip home. We all have our own reasons. Think about yours.
3: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF. 94.7 FM.
4: Subrang Radio 94.7 FM. De sare listeners da bahut bahut swagat hai ji. Aaj de is program ch jehda ki tusi hamesha hi tarah sun rahe ho te program de vich galla baatan da silsila jehda isse tarike nal jari rahega. Saryan da bahut bahut swagat hai aaj de ਇਸ ਪ੍ਰੋਗਰਾਮ ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ 8 ਵਜੇ ਤੱਕ ਚੱਲੇਗਾ ਜਿਹਦੇ 'ਚ ਕੁਛ ਖਬਰਾਂ ਅਤੇ ਹੋਰ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣਗੀਆਂ ਅਤੇ ਕੁਇਕਲੀ ਤੁਹਾਨੂੰ ਦੱਸ ਦਿਓ ਵੀ ਸੀ ਆਈ ਆਈ ਐਕਸਪੋ ਜਿਹੜਾ ਕਿ ਆਪਾਂ ਕੈਨੇਡੀਅਨ ਇੰਟਰਨੈਸ਼ਨਲ ਐਕਸਪੋ ਦੇ ਨਾਮ 'ਤੇ ਵੀ ਜਾਣਦੇ ਹਾਂ ਜਾਂ ਕੈਨੇਡਾ ਇੰਡੀਆ ਇੰਟਰਨੈਸ਼ਨਲ ਐਕਸਪੋ ਦੇ ਨਾਂ 'ਤੇ ਇਹ 2-4 ਤਰੀਕ ਨੂੰ ਹੁਣ ਜਾ ਰਿਹਾ ਅਕਤੂਬਰ ਦੀ ਸੋ ਸਤੰਬਰ ਤੇ ਕਿਉਂਕਿ ਆ ਗਿਆ ਸੋ ਅੱਜ ਆਖਰੀ ਦਿਨ ਹੈ ਸਤੰਬਰ ਦਾ ਐਂਡ ਅਗਸਤ ਦਾ ਆਖਰੀ ਦਿਨ ਸਤੰਬਰ ਜਿਹੜਾ ਹੈ ਕੱਲ੍ਹ ਤੋਂ ਸ਼ੁਰੂ ਹੋਏ ਨਾ ਸੋ ਉਹਦੇ 'ਤੇ ਗੱਲਬਾਤ ਜਿਹੜੀ ਇਹ ਕਰਾਂਗੇ ਅਤੇ ਪ੍ਰੋਗਰਾਮ 'ਚ ਆਪਾਂ ਆਪਣੀਆਂ ਇਨਫੋਰਮੇਸ਼ਨ ਜਿਹੜੀ ਹੈ ਥੋੜ੍ਹੀ ਜਿਹੀ ਸ਼ੇਅਰ ਕਰ ਦਿੰਦੇ ਤੁਹਾਡੇ ਨਾਲ ਕਿ ਵੀ ਵੈਦਰ ਦੀ ਅਪਡੇਟ ਪਹਿਲਾਂ ਕੁਇਕਲੀ ਕਰ ਦਈਏ ਫਿਰ ਇਸ ਤੋਂ ਬਾਅਦ ਆਪਾਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਰਾਈਟ ਨੋ 20 ਡਿਗਰੀ ਟੈਂਪਰੇਚਰ ਹੈ ਜਿਹੜਾ ਕਿ 22 ਡਿਗਰੀ ਵੱਧ ਤੋਂ ਵੱਧ ਅੱਜ ਹੋਣਾ ਸੀਗਾ 20 ਹੈ ਰਾਈਟ ਨੂੰ ਹਾਲੇ ਵੀ ਕਾਫੀ ਚਮਕਦਾਰ ਧੁੱਪ ਜਿਹੜੀ ਹੈ ਬਾਹਰ ਨਜ਼ਰ ਆ ਰਹੀ ਹੈ ਕਿਉਂਕਿ ਸਨਸੈੱਟ ਦਾ ਟਾਈਮ ਹਾਲੇ ਦੂਰ ਹੈ ਸੋ ਸਨਸੈੱਟ ਜਿਹੜਾ ਇਹ 8:24 'ਤੇ ਹੋਏਗਾ ਪ੍ਰੋਗਰਾਮ ਖਤਮ ਹੋਣ ਤੋਂ ਅੱਧਾ ਘੰਟਾ ਬਾਅਦ ਆਲਮੋਸਟ 24 ਬਾਅਦ ਐਗਜੈਕਟਲੀ ਅਤੇ ਰਾਤ ਨੂੰ ਠੰਡਕ ਵੀ ਹੋ ਜਾਣੀ ਹੈ ਸੋ 10 ਡਿਗਰੀ ਤੱਕ ਜਿਹੜਾ ਟੈਂਪਰੇਚਰ ਜਾਣ ਦੇ ਚਾਂਸਿਸ ਨੇ ਕੱਲ੍ਹ ਸਵੇਰੇ 4-5 ਵਜੇ ਦੇ ਲਾਗੇ ਫਿਰ 9 ਡਿਗਰੀ ਤੱਕ ਵੀ ਜਾ ਸਕਦਾ ਕੱਲ੍ਹ ਨੂੰ ਕਿਉਂਕਿ ਕੱਲ ਦਾ 9 ਡਿਗਰੀ ਟੈਂਪਰੇਚਰ ਹੋਏਗਾ ਵੱਧ ਤੋਂ ਵੱਧ ਬਟ ਸ਼ਾਮ 25 ਡਿਗਰੀ ਤੱਕ ਦੁਪਹਿਰ ਨੂੰ ਹੋਏਗਾ ਪਰ ਮੋਸਟਲੀ ਕਲਾਊਡੀ ਜਿਹੜਾ ਕੱਲ੍ਹ ਦਾ ਟੈਂਪਰੇਚਰ ਹੋਏਗਾ ਵੈਡਨਸਡੇ ਸਤੰਬਰ ਦਾ ਪਹਿਲਾ ਦਿਨ 25 ਡਿਗਰੀ ਅਤੇ 9 ਡਿਗਰੀ ਘੱਟ ਤੋਂ ਘੱਟ ਅਤੇ ਵੈਡਨਸਡੇ ਬਾਰਿਸ਼ ਦੇ ਚਾਂਸਿਸ ਦਿਖਾਏ ਜਾ ਰਹੇ ਨੇ ਘੱਟ ਤੋਂ ਘੱਟ 13 ਡਿਗਰੀ ਵੱਧ ਤੋਂ ਵੱਧ 24 ਡਿਗਰੀ ਥਰਸਡੇ ਵੀ ਸੇਮ ਬਾਰਿਸ਼ ਦਾ ਦਿਨ 11 ਡਿਗਰੀ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ 18 ਡਿਗਰੀ ਫਿਰ ਫਰਾਈਡੇ ਨੂੰ ਅਗੇਨ ਬਾਰਿਸ਼ ਦਿਖਾਈ ਜਾ ਰਹੀ ਹੈ ਜੀ 8 ਡਿਗਰੀ ਦੇ ਨਾਲ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ 17 ਡਿਗਰੀ ਸਰੋਲੀ ਸਰੋਲੀ ਜਿਹੜਾ 18-17 ਕਰਦਾ ਸ਼ਨੀਵਾਰ ਵਾਲੇ ਦਿਨ ਫਿਰ ਤੋਂ 8-18 ਅਤੇ ਸੰਡੇ ਨੂੰ 9-19 ਦੇ ਨਾਲ ਜਿਹੜਾ ਹੈ ਚਮਕਦਾਰ ਧੁੱਪ

0: ਉਸ ਦਿਨ ਦੇਖੀ ਜਾਏਗੀ। ਸੋ ਅਗਲੇ ਹਫਤੇ ਦੇ ਵਿੱਚ ਕਾਫੀ ਬਾਰਿਸ਼ ਹੋਣ ਦੇ ਚਾਂਸਿਸ ਨੇ। ਮੰਡੇ ਨੂੰ ਫਿਰ ਬਾਰਿਸ਼ ਦੇ ਚਾਂਸਿਸ ਨੇ 19-8 ਦੇ ਨਾਲ, ਤੇ ਟਿਊਜ਼ਡੇ 10-19 ਦੇ ਨਾਲ ਜਿਹੜਾ ਇਹ ਪ੍ਰੋਗਰਾਮ ਚੱਲੇਗਾ, ਤੇ ਵੈਡਨੈਸਡੇ ਨੂੰ 21-9 ਜਿਹੜਾ ਟੈਂਪਰੇਚਰ, ਇਹ ਬੁੱਧਵਾਰ ਵੱਲ ਦਾ ਵੈਦਰ ਹੋਏਗਾ ਅਗਲੇ। ਸੋ ਅਗਲੇ 10 ਦਿਨਾਂ ਦਾ ਵੈਦਰ ਅਪਡੇਟ ਹੈ ਜੀ ਜਿਹੜੀ ਹੁਣ ਜਾ ਰਹੀ ਹੈ। ਸੋ ਬਾਰਿਸ਼ ਜਿਹੜੀ ਹੈ ਉਹ ਹੁਣ ਸ਼ਮਸ਼ਮ ਕਰਦੀ ਵਾਪਸ ਆ ਰਹੀ ਹੈ, ਵਿੱਚ ਵਿੱਚ ਆਉਂਦੀ ਰਹੇਗੀ ਕਿਉਂਕਿ ਮਾਹੌਲ ਥੋੜਾ ਜਿਹਾ ਉਸ ਤਰ੍ਹਾਂ ਦਾ ਬਣ ਗਿਆ। ਬਟ ਕਈ ਜਗ੍ਹਾ ਦੇ ਉੱਤੇ ਹਾਲੇ ਵੀ ਮੰਦਭਾਗੀਆਂ ਘਟਨਾਵਾਂ ਜਿਹੜੀਆਂ ਨੇ ਉਹ ਹੁੰਦੀਆਂ ਜਾ ਰਹੀਆਂ ਨੇ। ਕਈ ਖਬਰਾਂ ਤੁਹਾਨੂੰ ਪਤਾ ਵੀ ਨੇਪਾਲ ਦੇ ਨਾਲ ਰਲੀਆਂ ਮਿਲਦੀਆਂ ਆਈਆਂ। ਉਸ ਤੋਂ ਇਲਾਵਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਾਫੀ ਇਨਫੋਰਮੇਸ਼ਨ ਜਿਹੜੀ ਹੈ ਉਹ ਵੀ ਸਾਹਮਣੇ ਆ ਰਹੀ ਹੈ। ਤੇ ਨਾਲ ਦੀ ਨਾਲ ਹੀ ਜਿਹੜਾ US ਕੈਨੇਡਾ ਟ੍ਰੇਡ ਟਾਕਸ ਜਿਹੜੀਆਂ ਨੇ ਉਹ ਵੀ ਨਜ਼ਰ ਆ ਰਹੀਆਂ ਨੇ, ਇਹ ਵੀ ਚੀਜ਼ਾਂ ਜਿਹੜੀਆਂ ਨੇ ਸਾਹਮਣੇ ਨਜ਼ਰ ਆ ਰਹੀਆਂ। ਤੇ ਪ੍ਰੋਗਰਾਮ ਦੇ ਵਿੱਚ ਅੱਗੇ ਵਧੀਆ ਥੋੜੀਆਂ ਜਿਹੀਆਂ ਗੱਲਾਂ ਪਤਾ ਜਿਹੜੀਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਤੇ ਕੁਛ ਗੀਤ ਸੰਗੀਤ ਵੀ ਜਿਹੜਾ ਉਹ ਵੀ ਸ਼ੇਅਰ ਕਰਾਂਗੇ। ਤੇ ਨੇਪਾਲ ਦੇ ਵਿੱਚ ਤੁਹਾਨੂੰ ਪਤਾ ਵੀ ਕਾਫੀ ਜ਼ਿਆਦਾ ਮੰਜ਼ਰ ਜਿਹੜਾ ਖਰਾਬ ਰਿਹਾ ਕੱਲ, ਉਸਨੇ ਲੋਕਾਂ ਨੂੰ ਜਿਹੜਾ ਇੱਕ ਵਾਰੀ ਫਿਰ ਤੋਂ ਹਿਲਾ ਕੇ ਰੱਖਤਾ। ਇਹਦੇ ਨਾਲ ਨਾਲ ਕੈਨੇਡਾ ਦੇ ਅੰਦਰ ਵੀ ਕੁਛ ਇੱਕ ਇਸੇ ਤਰੀਕੇ ਦੀਆਂ ਖਬਰਾਂ ਜਿਹੜੀਆਂ ਨੇ ਉਹ ਆ ਰਹੀਆਂ। ਸੋ ਉਧਰ ਜਾਣ ਤੋਂ ਪਹਿਲਾਂ ਥੋੜੀ ਜਿਹੀ ਗੱਲਬਾਤ ਜਿਹੜੀ ਹੈ ਬਿਲ ਗੇਟਸ ਤੁਹਾਨੂੰ ਪਤਾ ਵੀ ਜਿਹੜਾ ਇਹ AI ਦਾ ਜ਼ਮਾਨਾ ਚੱਲ ਗਿਆ, ਹਰ ਇੱਕ ਚੀਜ਼ ਜਿਹੜੀ AI ਨੇ ਬੜੀ ਤੇਜ਼ੀ ਦੇ ਨਾਲ ਕਵਰ ਕਰ ਲਈ, ਇਹਦੇ 'ਤੇ ਕੋਈ ਨਾ ਕੋਈ ਬੰਦਾ ਜਿਹੜਾ ਆਪਣੀ ਆਪਣੀ ਇਨਫੋਰਮੇਸ਼ਨ ਜਿਹੜਾ ਦਿੰਦਾ ਰਹਿੰਦਾ। ਅਤੇ ਬਿਲ ਗੇਟਸ ਨੇ ਕੀ ਕਿਹਾ ਥੋੜ੍ਹੀ ਜਿਹੀ ਉਹਨਾਂ ਦੀ ਗੱਲਬਾਤ ਸੁਣ ਲੈਂਦੇ ਹਾਂ, ਉਹਦੇ ਰਿਲੇਟਡ ਫਿਰ ਵਾਪਸ ਮਿਲ ਕੇ ਅਤੇ ਬਾਕੀ ਦੀਆਂ ਗੱਲਾਂ ਪਤਾ ਕਰਦੇ।
1: ਨਮਸਕਾਰ, ਮੈਂ ਸੌਰਵ ਦੀਕਸ਼ਿਤ, ਆਪ ਦੇਖ ਰਹੇ ਵਿਸਤਕ। ਕਭੀ ਨਈ ਟੈਕਨੋਲੋਜੀ ਕੋ ਦੁਨੀਆ ਕੇ ਸਭ ਸੇ ਬੜੀ ਤਾਕਤ ਬਤਾਨੇ ਵਾਲੇ ਬਿਲ ਗੇਟਸ ਅਬ AI ਕੋ ਲੇਕਰ ਜ਼ਿਆਦਾ ਚਿੰਤਿਤ ਨਜ਼ਰ ਆ ਰਹੇ ਹੈ। ਉਨਕਾ ਕਹਿਣਾ ਹੈ ਕਿ AI ਕਾ ਦੌਰ ਸ਼ੁਰੂ ਹੋ ਚੁਕਾ ਹੈ, ਲੇਕਿਨ ਦੁਨੀਆ ਇਸਕੇ ਲਈ ਤਿਆਰ ਨਹੀਂ ਹੈ। ਗੇਟਸ ਨੇ ਇੱਕ ਬੜੀ ਚੇਤਾਵਨੀ ਵੀ ਦੀ ਹੈ ਔਰ ਉਨਕੀ ਇਸ ਚੇਤਾਵਨੀ ਨੇ ਪੂਰੀ ਦੁਨੀਆ ਕੀ ਚਿੰਤਾ ਬੜਾ ਦੀ ਹੈ। ਪੂਰਾ ਮਾਮਲਾ ਇਸ ਵੀਡੀਓ ਮੈਂ ਹਮ ਆਪਕੋ ਬਤਾਨੇ ਜਾ ਰਹੇ ਹੈ। ਵੀਡੀਓ ਪਸੰਦ ਆਏ ਤੋ ਉਸੇ ਲਾਈਕ ਔਰ ਸ਼ੇਅਰ ਜ਼ਰੂਰ ਕਰੀਏਗਾ। ਬਿਲ ਗੇਟਸ ਨੇ ਚੇਤਾਵਨੀ ਦੀ ਹੈ ਕਿ ਆਨੇ ਵਾਲੇ ਸਾਲੋਂ ਮੇਂ AI ਸਿਰਫ ਨੌਕਰੀਆਂ ਹੀ ਨਹੀਂ ਬਦਲੇਗਾ, ਬਲਕਿ ਸਾਈਬਰ ਸਿਕਿਉਰਿਟੀ, ਕ੍ਰਾਈਮ ਔਰ ਇਨਸਾਨੀ ਰਿਸ਼ਤੋਂ ਤੱਕ ਪਰ ਅਸਰ ਡਾਲ ਸਕਦਾ ਹੈ। AI ਕੋ ਲੇਕਰ ਦੁਨੀਆ ਮੇਂ ਇੱਕ ਅਲੱਗ ਹੀ ਰੇਸ ਚੱਲ ਰਹੀ ਹੈ। ਗੂਗਲ, ਮਾਈਕਰੋਸਾਫਟ, ਓਪਨ AI, ਮੇਟਾ ਔਰ ਦੂਸਰੀ ਬੜੀ ਕੰਪਨੀਆਂ ਤੇਜ਼ੀ ਸੇ ਨਏ AI ਮਾਡਲ ਲਾਂਚ ਕਰ ਰਹੀ ਹੈ। ਹਰ ਨਈ ਟੈਕਨੋਲੋਜੀ ਪਹਿਲੇ ਸੇ ਜ਼ਿਆਦਾ ਤੇਜ਼, ਤਾਕਤਵਰ ਹੋਣੇ ਕਾ ਦਾਅਵਾ ਕਰ ਰਹੀ ਹੈ। ਲੇਕਿਨ ਇਸ ਰੇਸ ਕੇ ਬੀਚ ਮੇਂ ਮਾਈਕਰੋਸਾਫਟ ਕੇ ਕੋ ਫਾਊਂਡਰ ਬਿਲ ਗੇਟਸ ਨੇ ਇੱਕ ਵਾਰਨਿੰਗ ਵੀ ਦੇ ਦੀ ਹੈ। ਬਿਲ ਗੇਟਸ ਕਾ ਕਹਿਣਾ ਹੈ ਕਿ AI ਸੇ ਹੋਣੇ ਵਾਲਾ ਬਦਲਾਵ ਇਤਨਾ ਤੇਜ਼ ਹੋ ਸਕਤਾ ਹੈ ਕਿ ਸਰਕਾਰੇ ਔਰ ਸਮਾਜ ਉਸੇ ਸੰਭਾਲਨੇ ਕੇ ਲਈ ਤਿਆਰ ਹੀ ਨਹੀਂ ਹੋਣਗੇ। ਉਨਕਾ ਮਾਨਨਾ ਹੈ ਕਿ ਆਨੇ ਵਾਲਾ AI ਬਦਲਾਵ ਇਨਸਾਨੀ ਹਿਸਟਰੀ ਕੇ ਸਭ ਸੇ ਉਥਲ ਪੁਥਲ ਵਾਲੇ ਦੌਰ ਮੇਂ ਸੇ ਇੱਕ ਹੋ ਸਕਤਾ ਹੈ। ਸਭ ਸੇ ਬੜੀ ਚਿੰਤਾ ਇਹ ਹੈ ਕਿ ਦੁਨੀਆ ਕੇ ਪਾਸ ਇਸ ਬਦਲਾਵ ਕੋ ਸੰਭਾਲਨੇ ਕੇ ਲਈ ਕੋਈ ਸਾਫ ਪਲਾਨ ਤੱਕ ਨਹੀਂ ਹੈ। ਬਿਲ ਗੇਟਸ ਪਹਿਲੇ ਵੀ AI ਕੇ ਫਾਇਦੋ ਕੀ ਬਾਤ ਕਰਤੇ ਰਹੇ। ਉਨਕਾ ਮਾਨਨਾ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਸੇ ਹੈਲਥ ਕੇਅਰ, ਐਜੂਕੇਸ਼ਨ, ਸਰਕਾਰੀ ਸੇਵਾਓਂ ਔਰ ਵਿਗਿਆਨਿਕ ਰਿਸਰਚ ਮੇਂ ਬੜਾ ਫਾਇਦਾ ਹੋ ਸਕਤਾ ਹੈ। ਲੇਕਿਨ ਉਨਕੇ ਨਏ ਲੇਖ ਮੇਂ ਉਨਕਾ ਅੰਦਾਜ ਪਹਿਲੇ ਸੇ ਕਹੀਂ ਜ਼ਿਆਦਾ ਸਤਰਕ ਦਿਖਤਾ ਹੈ। ਗੇਟਸ ਕਾ ਕਹਿਣਾ ਹੈ ਕਿ AI ਕੀ ਸਭ ਸੇ ਬੜੀ ਪਾਵਰ ਇਹ ਹੈ ਕਿ ਇਹ ਸਿਰਫ ਇੱਕ ਤਰ੍ਹਾਂ ਕਾ ਕਾਮ ਨਹੀਂ ਕਰੇਗਾ। ਪਹਿਲੇ ਮਸ਼ੀਨੋਂ ਨੇ ਫੈਕਟਰੀਓਂ ਔਰ ਸ਼ਾਰੀਰਿਕ ਕਾਮੋਂ ਕੋ ਬਦਲਾ ਥਾ, AI ਇਨਸਾਨੋਂ ਕੀ ਸੋਚਨੇ, ਸੁਣਨੇ, ਦੇਖਨੇ, ਬੋਲਨੇ ਔਰ ਤਰਕ ਕਰਨੇ ਕੀ ਛਮਤਾ ਕੋ ਵੀ ਚੁਣੌਤੀ ਦੇ ਰਹਾ ਹੈ। ਇਸਕਾ ਅਸਰ ਸਾਫਟਵੇਅਰ, ਕਸਟਮਰ ਸਰਵਿਸ, ਕਾਨੂੰਨ, ਹੈਲਥ ਕੇਅਰ ਔਰ ਮੈਨੂਫੈਕਚਰਿੰਗ ਜੈਸੇ ਕਈ ਸੈਕਟਰਸ ਪਰ ਪੜ ਸਕਤਾ ਹੈ। ਯਾਨੀ ਖਤਰਾ ਸਿਰਫ ਇੱਕ ਨੌਕਰੀ ਜਾਂ ਇੰਡਸਟਰੀ ਕਾ ਨਹੀਂ ਹੈ। ਅਗਰ AI ਤੇਜ਼ੀ ਸੇ ਬਿਹਤਰ ਹੋਤਾ ਰਹਾ ਔਰ ਰੋਬੋਟ ਵੀ ਸਸਤੇ ਔਰ ਜ਼ਿਆਦਾ ਸਕਸ਼ਮ ਹੋਤੇ ਗਏ ਤੋ ਵਾਈਟ ਕਾਲਰ ਔਰ ਬਲੂ ਕਾਲਰ ਦੋਨੋ ਤਰ੍ਹਾਂ ਕੀ ਨੌਕਰੀਓਂ ਪਰ ਅਸਰ ਪੜ ਸਕਤਾ ਹੈ। ਤੋ ਅਬ ਬਾਤ ਕਰਤੇ ਹੈ ਕਿ ਸਭ ਸੇ ਜ਼ਿਆਦਾ ਮੁਸ਼ਕਿਲ ਕਿਸ ਕੇ ਲਈ ਹੋ ਸਕਤੀ ਹੈ। ਗੇਟਸ ਕੀ ਚਿੰਤਾ ਖਾਸ ਤੌਰ ਪਰ ਉਨ ਲੋਗੋਂ ਕੋ ਲੇਕਰ ਹੈ ਜਿਨਕੇ ਪਾਸ ਬਦਲਾਵ ਕੇ ਲਈ ਸਭ ਸੇ ਕਮ ਸਮੇਂ ਔਰ ਸੰਸਾਧਨ ਹੈ। ਉਨਕਾ ਕਹਿਣਾ ਹੈ ਕਿ ਐਂਟਰੀ ਲੈਵਲ ਔਰ ਮਿਡ ਲੈਵਲ ਨੌਕਰੀਆਂ ਜ਼ਿਆਦਾ ਖਤਰੇ ਮੇਂ ਹੋ ਸਕਤੀ ਹੈ। AI ਅਗਰ ਸ਼ੁਰੂਆਤੀ ਸਤਰ ਕੇ ਕਾਮ ਕਰਨੇ ਲਗਾ ਤੋ ਯੁਵਾ ਕਰਮਚਾਰੀਓਂ ਕੇ ਲਈ ਕੈਰੀਅਰ ਕੀ ਸ਼ੁਰੂਆਤ ਕਰਨਾ ਵੀ ਮੁਸ਼ਕਿਲ ਹੋ ਸਕਤਾ ਹੈ। ਅਬ ਤੱਕ ਹਰ ਨਈ ਟੈਕਨੋਲੋਜੀ ਕੇ ਸਾਥ ਇੱਕ ਲੌਜਿਕ ਦਿਆ ਜਾਤਾ ਰਹਾ ਹੈ ਕਿ ਪੁਰਾਨੀ ਨੌਕਰੀਆਂ ਬਦਲ ਜਾਏਗੀ ਲੇਕਿਨ ਨਈ ਨੌਕਰੀਆਂ ਪੈਦਾ ਹੋਣਗੀ। ਗੇਟਸ ਮਾਨਤੇ ਕਿ ਇਸ ਬਾਰ ਮਾਮਲਾ ਅਲੱਗ ਹੋ ਸਕਤਾ ਹੈ। ਉਨਕਾ ਲੌਜਿਕ ਹੈ ਕਿ ਪਹਿਲੇ ਬੜੇ ਤਕਨੀਕੀ ਬਦਲਾਅ ਕਈ ਪੀੜ੍ਹੀਓਂ ਮੇਂ ਹੋਏ ਜਬਕਿ AI ਕਾ ਅਸਰ ਇੱਕ ਦਸ਼ਕ ਕੇ ਭੀਤਰ ਬਹੁਤ ਤੇਜ਼ੀ ਸੇ ਫੈਲ ਸਕਤਾ ਹੈ। ਯਹੀ ਵਜ੍ਹਾ ਹੈ ਕਿ ਸਿਰਫ ਲੋਗੋਂ ਕੋ ਨਈ ਸਕਿੱਲ ਸਿਖਾਨਾ ਕਾਫੀ ਹੋਗਾ ਯਾ ਨਹੀਂ, ਇਸ ਪਰ ਵੀ ਸਵਾਲ ਖੜੇ ਹੋ ਰਹੇ ਹੈ। ਕੁੱਲ ਮਿਲਾਕਰ ਯਹਾਂ ਇੱਕ ਬਾਤ ਸਾਫ਼ ਹੈ ਕਿ ਬਿਲ ਗੇਟਸ AI ਕੋ ਰੋਕਨੇ ਕੀ ਬਾਤ ਨਹੀਂ ਕਰ ਰਹੇ ਹੈ। वो मानते हैं कि एआई के फायदे बहुत हो सकते हैं। उनका कहना है कि सवाल एआई को रोकने का नहीं बल्कि एआई के साथ आने वाले बदलाव के लिए पहले से तैयारी करने का है। गेट्स नए राष्ट्रीय और अंतर्राष्ट्रीय सिस्टम बनाने की बात कर रहे हैं जो एआई के असर को संभाल सके। इसमें नौकरियां, एजुकेशन, टैक्स, हेल्थ केयर, नेशनल सिक्योरिटी और दूसरी बड़ी चीजें शामिल हो सकती हैं। उनका मानना है कि मौजूदा संस्था

0: सुविधाएं इतनी तेजी से फैलने वाली हर क्षेत्र को प्रभावित करने वाली टेक्नोलॉजी के लिए नहीं बनाई गई थी। उन्होंने एआई को रोबोट से होने वाली कमाई पर टैक्स जैसे विकल्पों का भी सुझाव दिया है ताकि ऑटोमेशन से प्रभावित लोगों की मदद, रीट्रेनिंग और सामाजिक सुरक्षा के लिए संसाधन जुटाए जा सके। बिल गेट्स की इस वार्निंग पर आपका क्या सोचना है कमेंट करके जरूर बताएं और बने रहे बिस्तर के साथ।
1: बहुत वधिया गलबात जड़ी है ओ बिल गेट्स ने कही है। वैसे तो बहुत चीजा पहला उन्होंने कीतिया इस तरह ने जिदे नाल लोगों का बहुत नुकसान भी होया। ए आलमोस्ट उसे तरह का ही एक गलबात है जो कंपेरिजन करके देखिए आप तुहानू पता भी नेपाल ते तिब्बत के बॉर्डर के उत्ते जिस तरीके नाल पानी ने एक तरीके नाल मुसीबत ते आफत लैन दी ए आई का भी काम जरा कुछ एक इसे तरीके का ही जो तुम इन कंपेयर करके देखो क्योंकि जिनी तेजी दे नाल साडे सारयां दे कोल ए टेक्नोलॉजी जा इस सिस्टम एंटर कर चुके है ते लोका को डिजेस्ट करन दी जा उन्हों मेंटेन करन दी पावर ही नहीं हैगी हाले लोकी प्रिपेयर ही नहीं होए जड़े कोई आपा मतलब आपा क्योंकि टेक्नोलॉजी नाल काफी ज्यादा रिलेटेड हाँ ऑल द टाइम इत काम करते रहने हैं बट जेडे मेरे नोन ने कई भी आप गलबात भी करते हैं जो लोग यूज भी करते इन्हों ਉਹਦਾ ਇਸਤੇਮਾਲ ਕਰ ਪਾ ਰਹੇ ਨੇ ਕਿਉਂਕਿ ਕਾਫੀ ਦੇਰ ਤੋਂ ਠੀਕ ਠੀਕ ਕੰਮ ਕਰ ਰਹੇ ਸੀ ਜਾਂ ਜਿਹਦੇ ਨਾਲ ਵੀ ਗੱਲ ਕਰਦੇ ਹਾਂ ਲੋਕੀ ਆਲਰੇਡੀ ਦੇ ਵਿੱਚ ਜੰਪ ਮਾਰ ਚੁੱਕੇ ਨੇ ਪਰ ਜਿਹੜੇ ਵਿਚਾਰੇ ਨਹੀਂ ਕਰ ਪਾਣਗੇ ਜਾਂ ਜਿਹੜੇ ਨਹੀਂ ਇਹਦੇ ਨਾਲ ਕੋਅਪ ਕਰ ਪਾਏ ਤੇ ਉਹਨਾਂ ਦਾ ਕੀ ਬਣੇਗਾ ਉਹ ਕਿੱਧਰਲੇ ਪਾਸੇ ਜਾਣਗੇ ਉਹ ਸੇਮ ਹੀ ਹਾਲਾਤ ਹੈ ਵੀ ਜੇ ਤੁਸੀਂ ਇਸ ਤੂਫਾਨ ਦੇ ਵਿੱਚੋਂ ਨਹੀਂ ਨਿਕਲ ਸਕੇ ਤੇ ਫਿਰ ਤੁਹਾਡੇ ਵਾਸਤੇ ਵੀ ਮੁਸ਼ਕਿਲ ਜਿਹੜੀ ਹੈ ਉਹ ਹੋ ਸਕਦੀ ਹੈ ਇਸ ਕਰਕੇ ਏ ਆਈ ਨੂੰ ਜਲਦੀ ਤੋਂ ਜਲਦੀ ਅਡੋਪਟ ਕਰਕੇ ਇਹਦੇ ਨਾਲ ਚੱਲਣ ਦੀ ਲੋੜ ਹੈ ਬਟ ਅਗੇਨ ਸਾਡੇ ਉੱਤੇ ਕਿਉਂ ਲੱਦਿਆ ਜਾ ਰਿਹਾ ਕਿ ਵੀ ਇਹ ਜ਼ਰੂਰੀ ਹੈ ਵੀ ਇਸ ਤਰ੍ਹਾਂ ਦਾ ਏਆਈ ਹੋਵੇ ਇੱਦਾਂ ਦੇ ਡਾਟਾ ਜਿਹੜਾ ਇੰਨਾ ਜ਼ਿਆਦਾ ਆ ਜਾਏ ਜਿਹਦਾ ਫਲੋ ਸਾਡੇ ਸਾਰਿਆਂ ਕੋਲ ਸੰਭਾਲਿਆ ਨਾ ਜਾਵੇ ਜਾਂ ਆਪਾਂ ਉਹਨੂੰ ਮੈਨੇਜ ਨਾ ਕਰ ਸਕੀਏ ਹਾਲਾਂਕਿ ਗੱਲਾਂ ਤਾਂ ਬੜੀ ਦੇਰ ਤੋਂ ਚੱਲਦੀਆਂ ਸੀਗੀਆਂ ਬਟ ਜਦੋਂ ਆਇਆ ਤਾਂ ਇੰਨੀ ਤੇਜ਼ੀ ਦੇ ਨਾਲ ਆਇਆ ਜਿੱਦਾਂ ਹਿਮਾਚਲ ਦੇ ਵਿੱਚ ਨੇਪਾਲ ਦੇ ਵਿੱਚ 180 ਕਿਲੋਮੀਟਰ ਦੀ ਸਪੀਡ ਦੇ ਨਾਲ ਇਹ ਪਾਣੀ ਦਾ ਨਾਲ ਦੀ ਨਾਲ ਹੀ ਸਨੋ ਤੇ ਹਰ ਇੱਕ ਚੀਜ਼ ਜਿਹੜੀ ਉਹਦੇ ਨਾਲ ਬਹਾਉਂਦੀ ਚਲੀ ਗਈ ਸੋ ਇਸੇ ਤਰੀਕੇ ਦੇ ਨਾਲ ਹੀ ਏ ਆਈ ਦਾ ਵੀ ਜਿਹੜਾ ਇੱਕ ਫਲੋ ਹੈ ਉਸ ਤਰ੍ਹਾਂ ਦਾ ਹੀ ਆ ਰਿਹਾ ਤੇ ਜਿਹਨੇ ਦੁਨੀਆਂ ਨੂੰ ਕਾਫੀ ਜ਼ਿਆਦਾ ਹਿਲਾ ਕੇ ਰੱਖ ਦੇਣਾ ਚੇਂਜ ਕਰਕੇ ਰੱਖ ਦੇਣਾ ਪਹਿਲਾਂ ਤੇ ਡਾਟਾ ਸੈਂਟਰ ਦੇਖੋ ਤੁਸੀਂ ਸਾਡੇ ਬਹੁਤ ਥੋੜੇ ਨੇ ਨਵਿਆਂ ਦੀ ਐਪਲੀਕੇਸ਼ਨ ਜਿਹੜੀ ਉਹਦੇ ਨਾਲੋਂ 10 ਟਾਈਮਸ ਜਿੰਨੇ ਐਗਜ਼ਿਸਟ ਕਰਦੇ ਨੇ ਉਹ ਲੱਗ ਰਹੇ ਨੇ ਦੁਨੀਆਂ ਭਰ ਦੇ ਵਿੱਚ ਡਾਟਾ ਸੈਂਟਰ ਜਿਹੜੇ ਨੇ ਉਹ ਆ ਰਹੇ ਨੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਤੇ ਉੱਥੇ ਡਾਟਾ ਦੇ ਵਿੱਚ ਕੀ ਕਰਨਾ ਇੰਨੀ ਐਡਾ ਕੀ ਪੰਜਾਬੀ ਚ ਕਹੀਏ ਵੀ ਇੱਕਦਮ ਹੀ ਨੇਰੀ ਆ ਗਈ ਵੀ ਇੰਨਾ ਡਾਟਾ ਸੈਂਟਰ ਦੀ ਲੋੜ ਹੈ ਇੰਨੀ ਡਾਟਾ ਦੀ ਲੋੜ ਹੈ ਕਿਉਂਕਿ ਇਹ ਸਾਰਾ ਕੰਮ ਕਰ ਜਿਹੜਾ ਉਹ ਉੱਥੇ ਟ੍ਰਾਂਸਫਰ ਕੀਤਾ ਜਾਏਗਾ ਉੱਥੇ ਤੁਹਾਡੀ ਜੋ ਵੀ ਇਨਫੋਰਮੇਸ਼ਨ ਆਪਾਂ ਵੀ ਨੋਟ ਕਰਦੇ ਰਹਿੰਦੇ ਹਾਂ ਸਭ ਕੁਛ ਉਹਦੇ ਵਿੱਚ ਜਿਹੜਾ ਦੇਖਣ ਨੂੰ ਮਿਲੇਗਾ ਬਟ ਇਹ ਤੇ ਡਾਟਾ ਏ ਆਈ ਦਾ ਜਿਹੜਾ ਹੋ ਗਿਆ ਹੁਣ ਅਗਲੀ ਜਿਹੜੀ ਖਬਰ ਜਿਹਦੇ ਤੇ ਗੱਲਬਾਤ ਆਪਾਂ ਕਰਨ ਜਾ ਰਹੇ ਹਾਂ ਉਹ ਇਹ ਹੈ ਕਿ ਵੀ ਏ ਆਈ ਦੇ ਨਾਲ ਹੀ ਤੁਹਾਨੂੰ ਪਤਾ ਵੀ ਪਿੱਛੇ ਜੀ ਅਕਸਰ ਥੋੜੀਆਂ ਗੱਲਾਂ ਬਾਤਾਂ ਆਪਾਂ ਕਰ ਰਹੇ ਸੀਗੇ ਵੀ ਸੋਨੇ ਦੇ ਬਾਰੇ ਪਤਾ ਲਾਣਾ ਤੇ ਕਿੱਥੇ ਕਿੱਥੇ ਕਿੰਨਾ ਕੁ ਹੈਗਾ ਜਿਹਦੇ ਕਰਕੇ ਸੋਨੇ ਦੇ ਵਿੱਚ ਵੀ ਕਾਫੀ ਚੇਂਜ ਆਈ ਰੇਟ ਤੇ ਪ੍ਰਾਈਸ ਸਾਰਾ ਕੁਛ ਘਟਿਆ ਫਿਰ ਤੋਂ ਉਹਦੇ ਉੱਤੇ ਵਧਣ ਦੇ ਚਾਂਸਿਸ ਦੱਸੇ ਜਾ ਰਹੇ ਨੇ ਕਿ ਵੀ ਲੜਾਈਆਂ ਝਗੜੇ ਜੋ ਵੀ ਚੱਲਣਗੇ ਉਹਦੇ ਨਾਲ ਬਟ ਜਿਹੜੀ ਇੱਕ ਪੋਜ਼ਿਟਿਵ ਚੀਜ਼ ਹੈ ਅਨਾਰਾਂ ਦੀ ਖੇਤੀ ਦੇ ਵਿੱਚ ਏ ਆਈ ਕਿੱਦਾਂ ਕੰਮ ਕਰ ਰਹੀ ਹੈ ਲੋਕੀ ਕਿੱਦਾਂ ਇਹਦਾ ਫਾਇਦਾ ਚੁੱਕ ਰਹੇ ਨੇ ਥੋੜੀ ਜਿਹੀ ਅਗਲੀ ਖਬਰ ਸੁਣਦੇ ਹਾਂ ਫਿਰ ਇਸ ਤੋਂ ਬਾਅਦ ਵਾਪਸ ਮਿਲਦੇ ਹਾਂ ਤੇ ਹੋਰ ਗੱਲਾਂ ਕਰਦੇ ਹਾਂ।
2: ਆਰਟੀਫਿਸ਼ੀਅਲ ਇੰਟੈਲੀਜੈਂਸ ਫਸਲ ਦੇ ਪ੍ਰਬੰਧਨ ਦੇ ਬਾਰੇ ਫੈਸਲਾ ਕਰਨ ਦੇ ਵਿੱਚ ਮਦਦ ਕਰਦੀ ਹੈ। ਇਹ ਮੌਸਮ ਦੀਆਂ ਸਥਿਤੀਆਂ ਬਾਰੇ ਵੀ ਜਾਣਕਾਰੀ ਦਿੰਦੀ ਹੈ।
3: ਇਸ ਨਾਲ ਅਸੀਂ ਖਾਦਾਂ ਦੀ ਬਚਤ ਕਰ ਸਕਦੇ ਹਾਂ, ਸਮੇਂ ਦੀ ਬਚਤ ਕਰ ਸਕਦੇ ਹਾਂ ਅਤੇ ਪਾਣੀ ਦੀ ਸੰਭਾਲ ਕਰ ਸਕਦੇ ਹਾਂ। ਹਰ ਕੰਮ ਹੋਰ ਆਸਾਨ ਹੋ ਜਾਂਦਾ ਹੈ।
2: ਆਂਧਰਾ ਪ੍ਰਦੇਸ਼ ਦੇ ਅਨੰਦਪੁਰ ਜ਼ਿਲ੍ਹੇ ਦਾ ਇਹ ਕਿਸਾਨ ਖੇਤੀਬਾੜੀ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰ ਰਿਹਾ ਹੈ। ਏ ਆਈ ਦੀ ਮਦਦ ਦੇ ਨਾਲ ਖੇਤੀ ਕਿਵੇਂ ਕੀਤੀ ਜਾ ਰਹੀ ਹੈ ਇਹ ਸਮਝਣ ਦੇ ਲਈ ਬੀਬੀਸੀ ਨੇ ਆਤਮਕੂਰ ਮੰਡਲ ਦੇ ਸਿਤਾਰਾਮਪੁਰਮ ਪਿੰਡ ਵਿੱਚ ਕਿਸਾਨ ਗੌਤਮ ਦੇ ਨਾਲ ਮੁਲਾਕਾਤ ਕੀਤੀ। ਗੌਤਮ 8 ਏਕੜ ਜ਼ਮੀਨ ਵਿੱਚ ਅਨਾਰ ਦੀ ਖੇਤੀ ਕਰਦੇ ਹਨ।
3: ਇਹ ਤਕਨੀਕ ਇੱਥੋਂ ਦੇ ਮੌਸਮ ਅਤੇ ਵਾਤਾਵਰਣ ਦੀਆਂ ਸਥਿਤੀਆਂ ਨੂੰ ਰਿਕਾਰਡ ਕਰਦੀ ਹੈ ਅਤੇ ਡੇਟਾ ਉਹਨਾਂ ਦੇ ਡੇਟਾ ਸੈਂਟਰ ਨੂੰ ਭੇਜਦੀ ਹੈ। ਉੱਥੇ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਡੇਟਾ ਸਾਇੰਸ ਦੀ ਮਦਦ ਨਾਲ ਇਸ ਡੇਟਾ ਨੂੰ ਪ੍ਰੋਸੈਸ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਸਾਨੂੰ ਅਲਰਟ ਮਿਲਦੇ ਹਨ। ਸਾਨੂੰ ਜਾਣਕਾਰੀ ਮਿਲਦੀ ਹੈ ਕਿ ਫਸਲ ਦੇ ਕਿਸੇ ਖਾਸ ਵਿਕਾਸ ਪੜਾਅ ਅਤੇ ਖਾਸ ਮੌਸਮੀ ਸਥਿਤੀਆਂ ਵਿੱਚ ਕਿਹੜੀਆਂ ਬਿਮਾਰੀਆਂ ਹੋਣ ਦੀ ਸੰਭਾਵਨਾ ਹੈ। ਸਾਨੂੰ ਸੰਭਾਵਿਤ ਮੌਸਮੀ ਘਟਨਾਵਾਂ ਬਾਰੇ 48 ਘੰਟੇ ਪਹਿਲਾਂ ਤੱਕ ਚੇਤਾਵਨੀ ਵੀ ਮਿਲ ਜਾਂਦੀ ਹੈ। ਇਸ ਨਾਲ ਅਸੀਂ ਬਚਾਅ ਦੇ ਕਦਮ ਚੁੱਕ ਸਕਦੇ ਹਾਂ ਅਤੇ ਉਹਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰ ਸਕਦੇ ਹਾਂ। ਜੇਕਰ ਕਿਸੇ ਬਿਮਾਰੀ ਦੇ ਅਸਲ ਵਿੱਚ ਆਉਣ ਤੋਂ ਪਹਿਲਾਂ ਹੀ ਉਸ ਨੂੰ ਰੋਕ ਲਿਆ ਜਾਵੇ ਤਾਂ ਥੋੜੀ ਜਿਹੀ ਕੋਸ਼ਿਸ਼ ਨਾਲ ਵੀ ਵੱਧ ਤੋਂ ਵੱਧ ਬਚਾਅ ਕੀਤਾ ਜਾ ਸਕਦਾ ਹੈ। ਇਹ ਤਕਨੀਕ ਪਾਣੀ ਦੀ ਬਚਤ ਵਿੱਚ ਮਦਦ ਕਰਦੀ ਹੈ। ਇਹ ਦੱਸਦੀ ਹੈ ਕਿ ਕਦੋਂ ਸਿੰਚਾਈ ਕਰਨੀ ਹੈ, ਕਦੋਂ ਖਾਦ

0: ਆਉਣੀ ਹੈ ਅਤੇ ਕਦੋਂ ਰਸਾਇਣਾਂ ਦਾ ਛਿੜਕਾ ਕਰਨਾ ਕਿਉਂਕਿ ਇਹ ਸਾਰੀਆਂ ਸਿਫਾਰਿਸ਼ਾਂ ਮੌਸਮ ਨਾਲ ਜੁੜੇ ਮਾਪਦੰਡਾਂ ਉੱਤੇ ਆਧਾਰਿਤ ਹੁੰਦੀਆਂ ਨੇ ਇਸ ਲਈ ਕੰਮ ਸਹੀ ਤਰੀਕੇ ਨਾਲ ਹੋ ਜਾਂਦਾ
1: ਬਾਗ ਵਿੱਚ ਇੱਕ ਖੰਭੇ ਉੱਤੇ ਇੱਕ ਬਾਕਸ ਅਤੇ ਕਈ ਸੈਂਸਰ ਲੱਗੇ ਹੋਏ ਹਨ ਜੋ ਲਗਾਤਾਰ ਹਾਲਾਤਾਂ ਦੀ ਨਿਗਰਾਨੀ ਕਰਦੇ ਹਨ ਅਤੇ ਡੇਟਾ ਬੈਂਗਲੁਰੂ ਦੇ ਇੱਕ ਡੇਟਾ ਸੈਂਟਰ ਨੂੰ ਭੇਜਦੇ ਹਨ ਗੌਤਮ ਮੁਤਾਬਕ AI ਐਪਲੀਕੇਸ਼ਨ ਇਸ ਡੇਟਾ ਨੂੰ ਪ੍ਰੋਸੈਸ ਕਰਦੀਆਂ ਹਨ ਅਤੇ ਸੁਝਾਅ ਦਿੰਦੀ ਹੈ
0: ਜੇ ਪਾਣੀ ਹੱਥੀਂ ਦਿੱਤਾ ਜਾਵੇ ਤਾਂ ਇਸ ਦੀ ਕੁਸ਼ਲਤਾ ਕਾਫੀ ਘੱਟ ਹੁੰਦੀ ਹੈ ਇਹ ਸਿਸਟਮ ਜੜਾਂ ਵਾਲੇ ਖੇਤਰ ਵਿੱਚ ਨਮੀ ਦੇ ਪੱਧਰ ਨੂੰ ਮਾਪਦਾ ਹੈ ਇਸ ਨਾਲ ਸਿੰਚਾਈ ਕਾਫੀ ਵੱਧ ਪ੍ਰਭਾਵਸ਼ਾਲੀ ਹੋ ਜਾਂਦੀ ਹੈ ਅਸੀਂ ਕਾਫੀ ਮਾਤਰਾ ਵਿੱਚ ਪਾਣੀ ਬਚਾ ਸਕਦੇ ਹਾਂ ਡ੍ਰਿਪ ਸਿੰਚਾਈ ਦੇ ਬਾਵਜੂਦ ਮਿੱਟੀ ਵਿੱਚ ਨਮੀ ਦਾ ਪੱਧਰ ਵੱਖ ਵੱਖ ਹੋ ਸਕਦਾ ਹੈ ਅਕਸਰ ਕਿਸਾਨ ਮਿੱਟੀ ਦੀ ਉੱਪਰਲੀ ਸਤ੍ਹਾ ਦੀ ਸਥਿਤੀ ਦੇਖ ਕੇ ਸਿੰਚਾਈ ਦਾ ਫੈਸਲਾ ਕਰਦੇ ਹਨ ਜਦਕਿ ਹੇਠਾਂ ਅਜੇ ਵੀ ਕਾਫੀ ਨਮੀ ਮੌਜੂਦ ਹੋ ਸਕਦੀ ਹੈ ਇਹ ਤਕਨੀਕ ਜੜਾਂ ਵਾਲੇ ਖੇਤਰ ਵਿੱਚ ਨਮੀ ਦੇ ਪੱਧਰ ਨੂੰ ਸਹੀ ਢੰਗ ਨਾਲ ਮਾਪਦੀ ਹੈ ਅਤੇ ਉਸੇ ਮੁਤਾਬਕ ਸਾਨੂੰ ਸਲਾਹ ਦਿੰਦੀ ਹੈ ਇਸ ਦੀ ਸ਼ੁੱਧਤਾ ਬਹੁਤ ਵੱਧ ਹੈ ਸਿਸਟਮ ਮਿੱਟੀ ਨਾਲ ਜੁੜੇ ਮਾਪਦੰਡਾਂ ਦੀ ਵੀ ਨਿਗਰਾਨੀ ਕਰਦਾ ਹੈ
1: ਗੌਤਮ ਨੇ ਦੱਸਿਆ ਕਿ ਜੇਕਰ ਕਿਸੇ ਪੌਦੇ ਵਿੱਚ ਬਿਮਾਰੀ ਦੇ ਸੰਕੇਤ ਦਿਖਾਈ ਦਿੰਦੇ ਹਨ ਤਾਂ ਐਪ ਸ਼ੁਰੂਆਤੀ ਪੜਾਅ ਉੱਤੇ ਹੀ ਅਲਰਟ ਦਿੰਦੀ ਹੈ
0: ਫਸਲ ਦੇ ਵਿਕਾਸ ਪੜਾਅ ਅਤੇ ਮੌਸਮ ਦੀਆਂ ਸਥਿਤੀਆਂ ਦੇ ਆਧਾਰ ਉੱਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਉਹਨਾਂ ਬਿਮਾਰੀਆਂ ਦੀ ਭਵਿੱਖਬਾਣੀ ਕਰਦੀ ਹੈ ਜੋ ਹੋਣ ਦੀ ਸੰਭਾਵਨਾ ਹੁੰਦੀ ਹੈ ਹਰ ਘੰਟੇ ਡੇਟਾ ਇਕੱਠਾ ਕੀਤਾ ਜਾਂਦਾ ਹੈ ਅਤੇ ਪ੍ਰੋਸੈਸਿੰਗ ਸੈਂਟਰ ਨੂੰ ਭੇਜਿਆ ਜਾਂਦਾ ਹੈ ਇਸ ਜਾਣਕਾਰੀ ਦਾ ਵਿਸ਼ਲੇਸ਼ਣ ਫਸਲ ਦੇ ਵਿਕਾਸ ਪੜਾਅ ਅਤੇ ਸਥਾਨਕ ਮੌਸਮੀ ਸਥਿਤੀਆਂ ਮੁਤਾਬਕ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਐਪ ਰਾਹੀਂ ਅਲਰਟ ਭੇਜੇ ਜਾਂਦੇ ਨੇ ਅਸੀਂ ਸਿਰਫ ਉਹਨਾਂ ਦੀ ਪਾਲਣਾ ਕਰਨੀ ਹੁੰਦੀ ਹੈ ਇਹ ਮੌਸਮ ਨਾਲ ਜੁੜੀ ਬਿਮਾਰੀ ਹੈ ਅਤੇ ਇਸ ਦਾ ਕੋਈ ਪੂਰਾ ਇਲਾਜ ਨਹੀਂ ਹੈ ਕਿਉਂਕਿ ਸਿਸਟਮ ਸਾਨੂੰ 48 ਘੰਟੇ ਪਹਿਲਾਂ ਤੱਕ ਚੇਤਾਵਨੀ ਦੇ ਦਿੰਦਾ ਹੈ ਇਸ ਲਈ ਅਸੀਂ ਘੱਟ ਤੋਂ ਘੱਟ ਮਾਤਰਾ ਵਿੱਚ ਰਸਾਇਣਾਂ ਦੀ ਵਰਤੋਂ ਕਰਕੇ ਬਚਾਅ ਦੇ ਕਦਮ ਚੁੱਕ ਸਕਦੇ ਹਾਂ ਅਤੇ ਵੱਧ ਤੋਂ ਵੱਧ ਬਚਾਅ ਕਰ ਸਕਦੇ ਹਾਂ ਹਾਲਾਂਕਿ ਲਾਗਤ ਅਜੇ ਵੀ ਇੱਕ ਚੁਣੌਤੀ ਹੈ ਇਸ ਤਕਨੀਕ ਬਾਰੇ ਜਾਗਰੂਕਤਾ ਹੈ ਪਰ ਲਾਗਤ ਇੱਕ ਵੱਡਾ ਕਾਰਕ ਹੈ ਜੇ ਸਰਕਾਰ ਕੁਝ ਮਦਦ ਮੁਹੱਈਆ ਕਰਵਾਏ ਤਾਂ ਹੋਰ ਕਿਸਾਨ ਵੀ ਇਹਨਾਂ ਤਕਨੀਕਾਂ ਨੂੰ ਅਪਣਾ ਸਕਣਗੇ ਇਸ ਨੂੰ ਲਗਾਉਣ ਦੀ ਲਾਗਤ ਕਰੀਬ 50,000 ਰੁਪਏ ਹੈ ਅਤੇ ਸੇਵਾ ਦੇਣ ਵਾਲੀ ਕੰਪਨੀ ਕਰੀਬ 1,000 ਰੁਪਏ ਪ੍ਰਤੀ ਮਹੀਨਾ ਲੈਂਦੀ ਹੈ ਇਸ ਦੇ ਫਾਇਦਿਆਂ ਵਿੱਚ ਖਾਦਾਂ ਰਸਾਇਣਾਂ ਪਾਣੀ ਅਤੇ ਸਮੇਂ ਦੀ ਬਚਤ ਸ਼ਾਮਲ ਨੇ ਹਰ ਕੰਮ ਹੋਰ ਸੌਖਾ ਹੋ ਜਾਂਦਾ
1: ਪਿਛਲੇ 5 ਸਾਲਾਂ ਤੋਂ ਇਸ ਤਕਨੀਕ ਦੀ ਵਰਤੋਂ ਕਰ ਰਹੇ ਗੌਤਮ ਨੇ ਦੱਸਿਆ ਕਿ ਬਹੁਤ ਜ਼ਿਆਦਾ ਗਰਮੀ ਜਾਂ ਭਾਰੀ ਮੀਂਹ ਦੌਰਾਨ ਵੀ ਇਹ ਕੰਮ ਕਰਦੀ ਰਹਿੰਦੀ ਹੈ ਉਹਨਾਂ ਨੇ ਸਿਸਟਮ ਵਿੱਚ ਵਰਤੇ ਜਾਣ ਵਾਲੇ ਸੈਂਸਰਾਂ ਬਾਰੇ ਦੱਸਿਆ
0: ਇਸ ਵਿੱਚ ਮਿੱਟੀ ਦੀ ਨਮੀ ਮਾਪਣ ਵਾਲੇ 2 ਸੈਂਸਰ ਹਨ ਇੱਕ ਪ੍ਰਾਇਮਰੀ ਅਤੇ ਦੂਜਾ ਸੈਕੰਡਰੀ ਇਸ ਤੋਂ ਇਲਾਵਾ ਮਿੱਟੀ ਦੇ ਤਾਪਮਾਨ ਦਾ ਸੈਂਸਰ ਅਤੇ ਪੱਤਿਆਂ ਦੀ ਨਮੀ ਮਾਪਣ ਵਾਲਾ ਸੈਂਸਰ ਵੀ ਹੈ ਜੇ ਪੱਤੇ ਕਈ ਘੰਟਿਆਂ ਤੱਕ ਗਿੱਲੇ ਰਹਿੰਦੇ ਹਨ ਤਾਂ ਰੋਗ ਪੈਦਾ ਕਰਨ ਵਾਲੇ ਜੀਵਾਣੂਆਂ ਦੇ ਵਿਕਾਸ ਦੀ ਸੰਭਾਵਨਾ ਵੱਧ ਜਾਂਦੀ ਹੈ ਪੱਤਿਆਂ ਦੀ ਨਮੀ ਵਾਲਾ ਸੈਂਸਰ ਇਸ ਖਤਰੇ ਦੀ ਨਿਗਰਾਨੀ ਕਰਨ ਵਿੱਚ ਮਦਦ ਕਰਦਾ ਹੈ ਸਿਸਟਮ ਸੂਰਜ ਰੋਸ਼ਨੀ ਦੀ ਤੀਬਰਤਾ ਨੂੰ ਵੀ ਮਾਪਦਾ ਹੈ ਇਸ ਨਾਲ ਕਿਸਾਨਾਂ ਨੂੰ ਫਸਲ ਲਈ ਸਹੀ ਸਮਾਂ ਤੈਅ ਕਰਨ ਵਿੱਚ ਮਦਦ ਮਿਲਦੀ ਹੈ ਜਦੋਂ ਪ੍ਰਕਾਸ਼ ਸੰਸ਼ਲੇਸ਼ਣ ਲਈ ਹਾਲਾਤ ਅਨੁਕੂਲ ਹੁੰਦੇ ਹਨ ਤਾਂ ਪੌਦੇ ਵੱਲੋਂ ਪੌਸ਼ਕ ਤੱਤਾਂ ਨੂੰ ਗ੍ਰਹਿਣ ਕਰਨਾ ਵੀ ਬਿਹਤਰ ਹੁੰਦਾ ਹੈ ਹੋਰ ਮਾਪਾਂ ਵਿੱਚ ਹਵਾ ਦੀ ਰਫ਼ਤਾਰ ਹਵਾ ਦੀ ਦਿਸ਼ਾ ਅਤੇ ਵਾਤਾਵਰਣ ਦਾ ਦਬਾਅ ਸ਼ਾਮਲ ਨੇ ਸਿਸਟਮ ਇਹ ਅੰਦਾਜ਼ਾ ਲਾਉਂਦਾ ਹੈ ਕਿ ਮਿੱਟੀ ਅਤੇ ਬੂਟੇ ਵਿੱਚੋਂ ਵਾਤਾਵਰਣ ਵਿੱਚ ਕਿੰਨਾ ਪਾਣੀ ਜਾ ਰਿਹਾ ਹੈ ਇਸ ਜਾਣਕਾਰੀ ਨੂੰ ਜੜਾਂ ਵਾਲੇ ਖੇਤਰ ਵਿੱਚ ਨਮੀ ਦੇ ਪੱਧਰ ਅਤੇ ਮੀਂਹ ਦੀ ਭਵਿੱਖਬਾਣੀ ਨਾਲ ਮਿਲਾ ਕੇ AI ਇਹ ਤੈਅ ਕਰਦੀ ਹੈ ਕਿ ਸਿੰਚਾਈ ਦੀ ਲੋੜ ਹੈ ਜਾਂ ਨਹੀਂ ਇਹ ਕਦੋਂ ਕਰਨੀ ਚਾਹੀਦੀ ਹੈ ਅਤੇ ਕਿੰਨਾ ਪਾਣੀ ਦੇਣਾ ਚਾਹੀਦਾ ਹੈ ਇਹ ਸਾਰੀ ਜਾਣਕਾਰੀ ਐਪ ਰਾਹੀਂ ਉਪਲਬਧ ਹੁੰਦੀ ਹੈ
2: AI
1: ਆਧਾਰਿਤ ਖੇਤੀ ਵਿੱਚ ਗੌਤਮ ਦੀ ਵਰਤੋਂ ਨੇ ਇਲਾਕੇ ਦੇ ਹੋਰ ਕਿਸਾਨਾਂ ਦਾ ਵੀ ਧਿਆਨ ਖਿੱਚਿਆ ਹੈ
3: ਮੈਂ ਕਰੀਬ 10 ਏਕੜ ਵਿੱਚ ਖੇਤੀ ਕਰਦਾ ਹਾਂ ਮੈਂ ਅਜੇ ਤੱਕ ਇਸ ਤਕਨੀਕ ਦੀ ਵਰਤੋਂ ਨਹੀਂ ਕਰ ਸਕਿਆ ਪਰ ਇਸ ਦੇ ਚੰਗੇ ਫਾਇਦੇ ਨਜ਼ਰ ਆ ਰਹੇ ਹਨ ਮੈਂ ਵੀ ਇਸ ਨੂੰ ਅਪਣਾਉਣਾ ਚਾਹੁੰਦਾ ਹਾਂ
1: ਖੇਤੀਬਾੜੀ ਵਿੱਚ ਤਕਨੀਕ ਕਾਰਨ ਆ ਰਹੀਆਂ ਤੇਜ਼ ਤਬਦੀਲੀਆਂ ਨੇ ਪੁਰਾਣੀ ਪੀੜ੍ਹੀ ਦੇ ਲੋਕਾਂ ਨੂੰ ਵੀ ਹੈਰਾਨ ਕੀਤਾ ਹੈ
4: ਆਰਟੀਫਿਸ਼ੀਅਲ ਇੰਟੈਲੀਜੈਂਸ ਫਸਲ ਦੇ ਪ੍ਰਬੰਧਨ ਦੇ ਬਾਰੇ ਫੈਸਲਾ ਕਰਨ ਦੇ ਵਿੱਚ ਮਦਦ ਕਰਦੀ ਹੈ ਇਹ 15 ਦਿਨ ਪਹਿਲਾਂ ਤੱਕ ਮੌਸਮ ਦੀਆਂ ਸਥਿਤੀਆਂ ਦੀ ਭਵਿੱਖਬਾਣੀ ਕਰਦੀ ਹੈ ਇਹ ਦੱਸਦੀ ਹੈ ਕਿ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਨੇ ਅਤੇ ਸੁਝਾਅ ਦਿੰਦੀ ਹੈ ਕਿ ਕਿਹੜੀਆਂ ਦਵਾਈਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਖੇਤੀਬਾੜੀ ਵਿੱਚ ਕਾਫੀ ਸੁਧਾਰ ਹੋਇਆ
1: ਜ਼ਿਲ੍ਹਾ ਬਾਗਵਾਨੀ ਅਧਿਕਾਰੀ ਉਮਾ ਦੇਵੀ ਮੁਤਾਬਕ ਅਨੰਦਪੁਰ ਜ਼ਿਲ੍ਹੇ ਵਿੱਚ ਇਸ ਵੇਲੇ 6 ਕਿਸਾਨ ਕਰੀਬ 30 ਏਕੜ ਬਾਗਬਾਨੀ ਫਸਲਾਂ ਵਿੱਚ AI ਤਕਨੀਕ ਦੀ ਵਰਤੋਂ ਕਰ ਰਹੇ ਹਨ ਉਹਨਾਂ ਨੇ BBC ਨੂੰ ਦੱਸਿਆ ਕਿ AI ਪਹਿਲਾਂ ਹੀ ਮੌਸਮ ਦੀਆਂ ਸਥਿਤੀਆਂ ਦੀ ਭਵਿੱਖਬਾਣੀ ਕਰਨ ਵਿੱਚ ਲਾਭਦਾਇਕ ਹੈ ਹਾਲਾਂਕਿ ਡਾਕਟਰ ਵਿਮਲਾ ਡਾਕਟਰ YSR ਹਾਰਟੀਕਲਚਰਲ ਯੂਨੀਵਰਸਿਟੀ ਦੀ ਵਿਗਿਆਨੀ ਨੇ ਚੇਤਾਵਨੀ ਦਿੱਤੀ ਹੈ ਕਿ ਕਿਸਾਨਾਂ ਨੂੰ AI ਵੱਲੋਂ ਦਿੱਤੀਆਂ ਸਿਫਾਰਿਸ਼ਾਂ ਉੱਤੇ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕਰ

0: ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ AI ਕਿਸਾਨਾਂ ਨੂੰ ਮਿੱਟੀ ਦੀ ਸਥਿਤੀ, ਨਮੀ ਦੇ ਪੱਧਰ, ਪੋਸ਼ਕ ਤੱਤਾਂ ਦੀ ਉਪਲਬਧਤਾ, ਖਾਦ ਦੀ ਲੋੜ ਅਤੇ ਇੱਥੋਂ ਤੱਕ ਕਿ ਫਸਲ ਦੀ ਪੈਦਾਵਾਰ ਦਾ ਅੰਦਾਜ਼ਾ ਲਗਾਉਣ ਵਿੱਚ ਵੀ ਮਦਦ ਕਰ ਸਕਦੀ ਹੈ। ਪਰ ਜੇ ਸਿਸਟਮ ਵਿੱਚ ਜਾਣ ਵਾਲਾ ਡੇਟਾ ਗਲਤ ਹੈ ਤਾਂ AI ਵੀ ਗਲਤ ਸਿਫਾਰਿਸ਼ਾਂ ਦੇ ਸਕਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ AI ਸਿਰਫ ਇੱਕ ਸਹਾਇਕ ਸਾਧਨ ਹੈ ਜੋ ਕਿਸਾਨਾਂ ਨੂੰ ਹੋਰ ਵਿਗਿਆਨਿਕ ਅਤੇ ਸਹੀ ਫੈਸਲੇ ਲੈਣ ਵਿੱਚ ਮਦਦ ਕਰਦਾ ਹੈ। ਉਨ੍ਹਾਂ ਮੁਤਾਬਕ ਜਦੋਂ ਕਿਸਾਨ ਆਪਣੇ ਤਜਰਬੇ ਨੂੰ ਵਿਗਿਆਨਿਕ ਜਾਣਕਾਰੀ ਅਤੇ AI ਟੈਕਨੀਕ ਦੇ ਨਾਲ ਜੋੜਦੇ ਹਨ ਤਾਂ ਖੇਤੀਬਾੜੀ ਹੋਰ ਲਾਹੇਵੰਦ ਬਣ ਸਕਦੀ ਹੈ।
1: ਕੋਸ਼ਿਸ਼ ਕਰ ਰਹੇ ਹਾਂ ਵੀ CI ਐਕਸਪੋ ਦੇ ਥਰੂ ਕੁਛ ਇੱਕ ਟੈਕਨੋਲੋਜੀ ਦੀਆਂ ਕੰਪਨੀਆਂ ਜਿਹੜੀਆਂ ਸਪੈਸ਼ਲੀ ਐਗਰੀਕਲਚਰ ਦੇ ਨਾਲ ਰਿਲੇਟਡ ਉਹਨਾਂ ਦਾ ਮੋਇਸਚਰ ਚੈੱਕ ਕਰਨ ਜਾਂ ਇੱਦਾਂ ਦੀ ਟੈਕਨੋਲੋਜੀ ਦੇ ਲੋਕੀ ਨੇ ਉਹ ਵੀ ਪਹੁੰਚਣ ਇੱਥੇ। ਤੇ ਆਲਰੇਡੀ ਕੈਲਗਰੀ ਜਿਹੜਾ ਉਹ ਹੱਬ ਏ, ਤੁਹਾਨੂੰ ਪਤਾ ਟੈਕਨੋਲੋਜੀ ਦਾ ਬੜੀ ਤੇਜ਼ੀ ਦੇ ਨਾਲ ਇੱਥੇ ਟੈਕਨੋਲੋਜੀ ਦਾ ਕੰਮ ਜਿਹੜਾ ਚੱਲਿਆ। ਹੁਣ AI ਦਾ ਇੱਕ ਪਹਿਲੂ ਇਹ ਵੀ ਇਹ ਵੀ ਜਿਸ ਤਰੀਕੇ ਨਾਲ ਲੋਕਾਂ ਦੀਆਂ ਜੋਬ ਜਾਣ ਦੇ ਚਾਂਸਿਸ ਨੇ, ਜਿੱਦਾਂ ਬਿਲ ਗੇਟਸ ਨੇ ਵੀ ਕਿਹਾ ਤੇ ਹੋਰ ਵੀ ਸਾਰੀ ਇਨਫੋਰਮੇਸ਼ਨ ਕੀਤੀ। ਦੂਜੇ ਪਾਸੇ ਇਹ ਹੈ ਵੀ ਜੇ ਤੁਸੀਂ ਇਹਨੂੰ ਚੰਗੇ ਤਰੀਕੇ ਨਾਲ ਯੂਜ ਕਰਦੇ ਹੋ, ਜੇ ਇਹਦੇ ਨਾਲ ਕੰਮ ਕਰਕੇ ਚੱਲਦਾ ਹੈ, ਡੈਫੀਨੇਟਲੀ ਤੇ ਲੋਜ਼ ਹੋਣੇ ਚਾਹੀਦੇ ਤਾਂ ਕਿ ਉਹਨੂੰ ਕੰਟਰੋਲ ਕੀਤਾ ਜਾਏ, ਤੇ ਨਾਲ ਦੀ ਨਾਲ ਹੀ ਇਹਨੂੰ ਅਡੋਪਟ ਵੀ ਕਰਨਾ ਚਾਹੀਦਾ ਤਾਂ ਕਿ ਇੱਕ ਕੰਟਰੋਲ ਤਰੀਕੇ ਨਾਲ ਕੰਮ ਜਿਹੜੇ ਆ ਉਹ ਕੀਤੇ ਜਾ ਸਕਣ। ਸੋ ਇਹ ਕੁਛ ਗੱਲਾਂ ਬਾਤਾਂ ਜਿਹੜੀਆਂ ਸੀਗੀਆਂ ਜੀ AI ਦੇ ਨਾਲ ਰਿਲੇਟਡ, ਤੇ ਜਿਹੜੇ ਲੋਕ ਯੂਜ ਕਰਦੇ ਆ ਉਹਨੂੰ ਬੜੇ ਵਧੀਆ ਤਰੀਕੇ ਦੇ ਨਾਲ ਯੂਜ ਕਰ ਪਾ ਰਹੇ ਆ, ਜਿਹੜੇ ਨਹੀਂ ਕਰ ਪਾ ਰਹੇ ਤੇ ਉਹ ਥੋੜਾ ਜਿਹਾ ਲੰਬਾ ਟਾਈਮ ਰਹਿਣਗੇ, ਕਿਉਂਕਿ ਥੋੜੀ ਕੁ ਦੇਰ ਬਾਅਦ ਪਤਾ ਲੱਗਦਾ ਵੀ ਉਹ ਕਿੰਨੀ ਪਿੱਛੇ ਰਹਿ ਗਏ ਤੇ ਜਿਹੜੇ ਦੂਸਰੇ ਲੋਕੀ ਸੀਗੇ ਬੜੀ ਤੇਜ਼ੀ ਦੇ ਨਾਲ ਜਿਹੜੇ ਅੱਗੇ ਵੱਧ ਗਏ। ਸੋ ਇਸ ਕਰਕੇ ਆਉਣ ਵਾਲੇ ਟਾਈਮ ਚ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਤੇ ਟੈਕਨੋਲੋਜੀ ਨੂੰ ਅੱਗੇ ਲੈ ਕੇ ਚੱਲਣਾ। ਤੇ ਵਾਂਸ ਅਗੇਨ ਤੁਹਾਨੂੰ ਦੱਸ ਦਈਏ ਵੀ ਟੈਕਨੋਲੋਜੀ ਦੀ ਜਦੋਂ ਗੱਲਬਾਤ ਕਰਦੇ ਹਾਂ ਆਪਾਂ, ਟੈਕਨੋਲੋਜੀ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਵਧੀਆ ਤਰੀਕੇ ਨਾਲ ਸੈਟਲ ਕਰਨਾ, ਵਧੀਆ ਅੱਗੇ ਲੈ ਕੇ ਜਾਣਾ, ਕਿਉਂਕਿ ਉਹਦੇ ਚ ਤੁਸੀਂ ਪਿੱਛੇ ਨਹੀਂ ਹੋ ਸਕਦੇ ਟੈਕਨੋਲੋਜੀ ਤੋਂ। ਤੇ ਨਾ ਹੀ ਤੁਸੀਂ ਇਹ ਸੋਚ ਸਕਦੇ ਹੋ ਵੀ ਮੈਂ ਨਹੀਂ ਕਰਦਾ ਤੇ ਜੋ ਪਹਿਲਾਂ ਸੀਗਾ। ਏਦਾਂ ਅਸਿਊਮ ਕਰਕੇ ਚੱਲੋ ਵੀ ਜਿਹਨਾਂ ਲੋਕਾਂ ਨੇ ਇੱਕ ਕੋਡਕ ਮੂਮੈਂਟ ਹੁੰਦੀ ਸੀਗੀ ਕਿਸੇ ਟਾਈਮ ਦੇ ਉੱਤੇ, ਜਦੋਂ ਫੋਨ ਫੋਟੋ ਖਿੱਚਦੇ ਹੁੰਦੇ ਸੀ ਨਾ, ਕੋਡਕ ਦੇ ਕੈਮਰੇ ਆਉਂਦੇ ਸੀ, ਲੋਕੀ ਕਹਿੰਦੇ ਸੀ ਕੋਡਕ ਕੋਡਕ ਹੁੰਦਾ ਸੀ ਬਹੁਤ ਉਦੋਂ। ਤੇ ਉਹਦੇ ਨਾਲ ਦੇ ਹੋਰ ਵੀ ਬੜੀਆਂ ਇੱਦਾਂ ਦੀਆਂ ਚੀਜ਼ਾਂ ਐਗਜ਼ਾਮਪਲਸ ਹੈਗੀਆਂ ਨੇ ਜਿਹੜੀਆਂ ਕਿਸੇ ਟਾਈਮ ਤੇ ਬਹੁਤ ਪੀਕ ਤੇ ਹੁੰਦੀਆਂ ਸੀ, ਲੋਕ ਉਹਨੂੰ ਬਹੁਤ ਪਸੰਦ ਕਰਦੇ ਸੀ, ਬਟ ਉਹ ਕਿੱਥੇ ਚਲੇ ਗਈਆਂ, ਕਿਉਂਕਿ ਕੋਡਕ ਨੇ ਉਸ ਤਰੀਕੇ ਨਾਲ ਲੋਕਾਂ ਦੇ ਨਾਲ ਨਹੀਂ ਫਲੋ ਦੇ ਨਾਲ ਮੈਨੇਜ ਕੀਤਾ, ਟੈਕਨੋਲੋਜੀ ਨੂੰ ਨਹੀਂ ਅਡੋਪਟ ਕੀਤਾ ਤੇ ਉਹ ਪਿੱਛੇ ਰਹਿ ਗਏ। ਜਿਹੜੇ ਲੋਕੀ ਤੇ ਟੈਕਨੋਲੋਜੀ ਦੇ ਨਾਲ ਚੱਲਦੇ ਰਹੇ, ਤੇ ਦੂਜੇ ਪਾਸੇ ਥੋੜਾ ਲੀਗਲ ਸਿਸਟਮ ਵੀ ਜਿਹੜਾ ਹੈ ਜਿਹਨੂੰ ਕਹਿੰਦੇ ਕੰਟਰੋਲ ਵੀ ਹੋਣਾ ਜ਼ਰੂਰੀ ਹੈ। ਬਟ ਹੁਣ ਅੱਜ ਦੀ ਤਰੀਕ ਦੇ ਵਿੱਚ ਦੇਖੋ ਵੀ ਆਪਾਂ ਮੀਡੀਆ ਦੀ ਗੱਲ ਕਰਦੇ ਹਾਂ, ਰੇਡੀਓ ਦੀ ਗੱਲਬਾਤ ਕਰਦੇ ਹਾਂ, ਤੇ ਹਰ ਬੰਦਾ ਜਿਹੜਾ ਹੈ ਉਹ ਐਜ਼ ਏ ਮੀਡੀਆ ਦੀ ਤਰ੍ਹਾਂ ਆਪਣੇ ਰੋਲ ਜਿਹੜੇ ਆ ਪਲੇ ਕਰ ਰਿਹਾ ਤੇ ਰਿਪੋਰਟਿੰਗ ਕਰ ਰਿਹਾ। ਇੰਡੀਆ 'ਚ ਛੋਟੇ ਛੋਟੇ ਜਿਹੜੇ ਲੋਕੀ ਆਮ ਕੈਮਰੇ ਜਿਨ੍ਹਾਂ ਦੇ ਨਾਲ ਠੀਕ ਠਾਕ ਹੀ ਫੋਨ ਤੇ ਠੀਕ ਠਾਕ ਹੀ ਮਾਈਕ ਲਾਏ ਆ, ਉਹਨਾਂ ਦੇ ਨਾਲ ਸਰਕਾਰ ਦੀ ਪੋਲ ਖੋਲਦੇ ਆ ਜਗ੍ਹਾ ਜਗ੍ਹਾ ਤੇ ਜਾ ਕੇ ਕਿ ਵੀ ਕਿੱਥੇ ਸੜਕਾਂ ਟੁੱਟੀਆਂ ਨੇ, ਕਿੱਥੇ ਕਿੰਨਾ ਨੁਕਸਾਨ ਹੋ ਰਿਹਾ, ਕਪੜੇਬਾਜ਼ੀ ਤੇ ਦਿਸ ਦੈਟ, ਇੰਨੀ ਇੱਕ ਨਵੀਂ ਤਰ੍ਹਾਂ ਦੀ ਵੇਵ ਜਿਹੜੀ ਉਹ ਆ ਗਈ। ਇਹ ਸਾਰਾ ਕੁਝ ਜਿਹੜਾ ਟੈਕਨੋਲੋਜੀ ਦੇ ਨਾਲ ਹੀ ਉਹ ਪਾ ਰਿਹਾ, ਨਹੀਂ ਤੇ ਰੋਲਾ ਤੇ ਲੋਕੀ ਪਹਿਲਾਂ ਵੀ ਪਾਉਂਦੇ ਸੀਗੇ, ਹੁਣ ਓਦਾਂ ਦੀਆਂ ਵੀਡੀਓ ਜਿਹੜੀਆਂ ਨੇ ਵਾਇਰਲ ਹੋ ਜਾਂਦੀਆਂ, ਕਿਉਂਕਿ ਜੈਨਜ਼ੀ ਵਰਗੇ ਲੋਕ ਜਿਹੜੇ ਨੇ ਉਹ ਉਹਨਾਂ ਨੂੰ ਤੁਸੀਂ ਉਹ ਸਾਰੀਆਂ ਜੰਜੀਰਾਂ ਚ ਨਹੀਂ ਬੰਨ ਪਾ ਰਹੇ ਜਿਸ ਤਰੀਕੇ ਨਾਲ ਪਹਿਲਾਂ ਉਹਨਾਂ ਨੂੰ ਬੰਨਿਆ ਜਾ ਰਿਹਾ ਸੀਗਾ। ਸੋ ਇਸ ਕਰਕੇ ਇਹ ਸਿਸਟਮ ਚੇਂਜ ਹੋ ਰਿਹਾ ਕਾਫੀ ਤੇਜ਼ੀ ਨਾਲ ਵੰਸ ਅਗੇਨ। ਸੋ ਇਹਦੇ ਤੇ ਵਰਕਆਊਟ ਕਰਨਾ ਜ਼ਰੂਰੀ ਹੈ, ਇਹਦੇ ਬਾਰੇ ਸੋਚਣਾ ਵੀ ਜ਼ਰੂਰੀ ਹੈ, ਤੇ ਇਹਨੂੰ ਅੱਗੇ ਲੈ ਕੇ ਜਾਣਾ ਜਿਹੜਾ ਜ਼ਰੂਰੀ ਹੈ ਤਾਂ ਕਿ ਆਪਾਂ ਇਹਦੇ ਤੇ ਆਪਣਾ ਕੰਮ ਕਰ ਜਿਹੜਾ ਉਹ ਕਰ ਸਕੀਏ। ਕੁਛ ਇੱਕ ਖ਼ਬਰਾਂ ਹੋਰ ਤੁਹਾਡੇ ਨਾਲ ਸ਼ੇਅਰ ਕਰਾਂਗੇ, ਬਟ ਇੱਕ ਪਹਿਲਾਂ ਛੋਟੀ ਜਿਹੀ ਕਮਰਸ਼ੀਅਲ ਦੇ ਨਾਲ ਤੁਹਾਨੂੰ ਦੱਸ ਦੀ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਇਹਨਾਂ ਪ੍ਰੋਗਰਾਮਾਂ ਦੇ ਥਰੂ ਆਪਣਾ ਮੈਸੇਜ ਦੇਣਾ ਹੋਵੇ ਤੇ ਮੇਰੇ ਨਾਲ 4034000203 ਤੇ ਸੰਪਰਕ ਕਰ ਸਕਦੇ ਹੋ। ਆਪਣੇ ਬਿਜ਼ਨਸ ਵਾਸਤੇ ਵਧੀਆ ਵੈਬਸਾਈਟ ਬਣਾਉਣਾ ਚਾਹੁੰਦੇ ਹੋ, ਐਪ ਬਣਾਉਣਾ ਚਾਹੁੰਦੇ ਹੋ, ਜਾਂ ਕਿਸੇ ਤਰੀਕੇ ਦੇ ਨਾਲ ਸੋਸ਼ਲ ਮੀਡੀਆ, ਅੱਜ ਕੱਲ AI ਦੀ ਜਿਹੜੇ ਐਪਸ, AI ਦੇ ਜਿਹੜੇ ਏਜੰਟਸ ਬੰਦੇ ਨੇ ਐਡਵਰਟਾਈਜ਼ਮੈਂਟ ਵਾਸਤੇ ਜਾਂ ਪ੍ਰਮੋਸ਼ਨ ਵਾਸਤੇ, ਉਹ ਸਾਰੇ ਕੁਝ ਤੁਸੀਂ ਸਾਡੇ ਨਾਲ ਬੁੱਕ ਕਰਵਾ ਸਕਦੇ ਹੋ। ਉਹਦੀ iwebguide.ca ਤੇ ਵਿਜ਼ਿਟ ਕਰਕੇ ਜਾਂ i-webguide.ca ਤੇ ਵਿਜ਼ਿਟ ਕਰੋ ਤੇ ਤੁਸੀਂ ਸਾਰੀ ਗੱਲਬਾਤ ਜਿਹੜੀ ਉਹ ਸਮਝ ਸਕੋਗੇ।
2: ਫੀਮੇਲ ਫੈਮਿਲੀ ਫਿਜ਼ੀਸ਼ੀਅਨ
1: ਕੁਇਕਲੀ ਇੱਕ ਛੋਟੀ ਜਿਹੀ ਬ੍ਰੇਕ ਲੈਣੇ ਆ, ਬ੍ਰੇਕ ਲੈ ਕੇ ਫਿਰ ਵਾਪਸ ਮਿਲਦੇ ਹਾਂ।
2: ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
3: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
2: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ

0: ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ
1: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ
0: ਕਾਲ ਕਰੋ 5873606890 ਲਾਈਫਲਾਈਨ ਮੈਡੀਕਲ ਕਲੀਨਿਕ ਵਾਕਿੰਗ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ
1: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890
0: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ

ਇਹ ਸੀਗਾ ਜੀ ਇੱਕ ਗਾਣਾ ਜਿਹੜਾ ਤੁਸੀਂ ਸੁਣਿਆ। ਫਰਮਾਇਸ਼ ਤੇ ਦੂਜੇ ਗਾਣੇ ਦੀ ਆਈ ਸੀ, ਬਟ ਮੈਂ ਦੂਜੇ ਵਾਲਾ ਸੁਣਾਤਾ। ਸੁਣਦੇ ਜਿਹੜੇ ਗਾਣੇ ਦੀ ਫਰਮਾਇਸ਼ ਆਈ ਐਕਚੁਅਲ 'ਚ।

ਸੋ ਇਹ ਸੀਗਾ ਜੀ ਹੰਸ ਰਾਏ ਹੰਸ ਉਹਨਾਂ ਦੀ ਆਵਾਜ਼ ਦੇ ਵਿੱਚ ਫਰਮੈਸ਼ੀ ਗੀਤ ਅੱਜ ਦੇ ਮੌਕੇ ਨੂੰ ਧਿਆਨ ਚ ਰੱਖਦੇ ਹਾਂ ਤੇ ਸਮਾਂ ਥੋੜਾ ਰਹਿ ਗਿਆ ਸਮੇਂ ਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਪ੍ਰੋਗਰਾਮ ਦੇ ਵਿੱਚ ਹੋਰ ਵੀ ਕਈ ਖਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ ਜੀ ਕੁਇਕਲੀ ਤੁਹਾਡੇ ਨਾਲ ਸ਼ੇਅਰ ਕਰ ਲਈਏ ਤੇ ਗਾਣਾ ਫਰਮੈਸ਼ੀ ਸੀਗਾ ਇਹਦੇ ਬਾਰੇ ਵੀ ਗੱਲਬਾਤ ਕਰਦੇ ਹਾਂ ਬਟ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਵੀ ਅੱਜ ਕਈ ਚੀਜ਼ਾਂ ਹੋਰ ਹੋ ਰਹੀਆਂ ਨੇ ਰਾਈਡ ਨੂੰ ਜਿਹੜਾ ਹੈ ਤੁਹਾਨੂੰ ਪਤਾ ਵੀ ਅੱਜ ਇਲੈਕਸ਼ਨ ਚੱਲ ਰਹੇ ਸੀਗੇ ਤੇ ਪੋਲਸ ਜਿਹੜੀਆਂ ਨੇ ਕਈ ਜਗ੍ਹਾ ਤੇ ਕਲੋਜ਼ ਹੋ ਗਈਆਂ ਕਈਆਂ ਤੇ ਹੋ ਰਹੀਆਂ ਨੇ ਚੂਟੀਮੀ ਲੀ ਫਜ਼ੋਰਡ ਜਿਹੜੀ ਜਗ੍ਹਾ ਜਿੱਥੋਂ ਦੀ ਇੱਕ ਇਲੈਕਸ਼ਨ ਚੱਲ ਰਿਹਾ ਸੀਗਾ ਜੀ ਉਹਦੇ ਚ ਲਿਬਰਲ ਜਿਹੜੇ ਨੇ ਵੋਟਾਂ ਦੇ ਵਿੱਚ ਅੱਗੇ ਚੱਲ ਰਹੇ ਨੇ ਅੱਗੇ ਮਤਲਬ ਹਾਲੇ ਤੇ ਬਹੁਤ ਥੋੜੀਆਂ ਵੋਟਾਂ ਆਈਆਂ ਬਟ 44.6% ਵੋਟਸ ਦੇ ਨਾਲ ਅੱਗੇ ਚੱਲ ਰਹੇ ਨੇ ਕੰਜ਼ਰਵੇਟਿਵ ਜਿਹੜੇ ਨੇ ਤੀਜੇ ਨੰਬਰ ਤੇ ਤੇ ਮਿਡਲ ਚ ਬਲੋਕ ਕਿਊਬਿਕਵਾ ਜਿਹੜੇ ਉਹ ਚੱਲ ਰਹੇ ਆ ਤੇ ਉਹਦੇ ਨਾਲ ਨਾਲ ਉਹਦੇ ਨਾਲ ਨਾਲ ਤੁਹਾਨੂੰ ਪਤਾ ਵੀ ਲਿਬਰਲਸ ਕੋ ਜਿਹੜੀਆਂ ਕਰੰਟ ਸਟੈਂਡਿੰਗ ਜਿਹੜੀ ਦੇਖੀ ਜਾਵੇ ਤੇ 170 ਸੀਟਾਂ ਦੇ ਉੱਤੇ ਕਰ ਰਹੇ ਨੇ ਦੋ ਸੀਟਾਂ ਇਹਨਾਂ ਨੂੰ ਚਾਹੀਦੇ ਮੈਜੋਰਟੀ ਵਾਸਤੇ ਤੇ ਕੰਜ਼ਰਵੇਟਿਵ 139 ਨੇ ਬਲੋਕ ਕਿਊਬਿਕਵਾ ਜਿਹੜੇ 21 ਸੀਟਾਂ ਤੇ NDP ਜਿਹੜੇ 5 ਸੀਟਾਂ ਤੇ ਹੋਰ ਸਿਮਟ ਚੁੱਕੇ ਨੇ ਆਲਰੇਡੀ ਗ੍ਰੀਨ ਕੋ 21 ਸੀਟ ਹੈ ਸੋ ਇਹ ਵੀ ਜਿਹੜਾ ਦੇਖਣ ਚ ਮਿਲਿਆ ਹਾਲੇ ਬਾਕੀ ਜਗ੍ਹਾਵਾਂ ਦੇ ਉੱਤੇ ਜੇ ਗੱਲਬਾਤ ਕਰੀਏ ਤੇ ਹਾਲੇ ਉੱਥੇ ਪੋਲਿੰਗ ਬੰਦ ਨਹੀਂ ਹੋਈ ਜਾਂ ਸ਼ੁਰੂ ਨਹੀਂ ਹੋਇਆ ਉੱਥੇ ਤੇ ਬੀਚਿਸ ਈਸਟ ਯੋਰਕ ਜਿਹੜੀ ਹੈ ਉੱਥੇ ਕੋਈ ਹਾਲੇ ਅਪਡੇਟ ਨਹੀਂ ਹੈਗੀ ਰਾਈਡਿੰਗ ਦੇ ਰਿਜ਼ਲਟਸ ਦੇ ਵਿੱਚ ਤੇ ਡੈਨੀਅਲ ਗੋਬੇਲ ਜਿਹੜੇ ਨੇ 112 ਵੋਟਾਂ ਮਿਲੀਆਂ ਨੇ ਇਹਨਾਂ ਨੂੰ ਸੋ ਫਾਰ ਹਾਲ ਤੱਕ ਤੇ ਬਟ ਕੈਰੋਲਿਨ ਡੂਬੇ ਜਿਹੜੇ ਨੇ ਇਹ ਬਲੋਕ ਕਿਊਬਿਕਵਾ ਦੇ ਡੈਨੀਅਲ ਜਿਹੜੇ ਨੇ ਇਹ ਲਿਬਰਲ ਦੇ ਨੇ ਤੇ ਇਸੇ ਤਰੀਕੇ ਨਾਲ ਜਿਹੜੇ ਨੇ ਕੰਜ਼ਰਵੇਟਿਵ ਦੇ ਰੈਗਿਸ ਜਿਹੜੇ 42 ਵੋਟਾਂ ਦੇ ਨਾਲ ਤੇ ਰਫੇਲ ਅਮਾਉਂਟ ਜਿਹੜੇ ਨੇ ਇਹ NDP ਦੇ 4 ਵੋਟਾਂ ਸੋ ਫਾਰ ਮਿਲੀਆਂ ਦੂਜੇ ਪਾਸੇ ਲਿਬਰਲ ਨੂੰ 112 ਮਿਲੀਆਂ ਹਾਲੇ ਤੇ ਜਸਟ ਸ਼ੁਰੂਆਤ ਹੀ ਹੋਈ ਹੈ ਤੇ ਹਾਲੇ 21 ਬਕਸਾ ਨੇ ਟੱਚ ਕੀਤਾ 212 ਪੋਲਸ ਦੇ ਰਿਪੋਰਟਿੰਗ ਆਣੀ ਹੈ ਜੇ ਇਲੈਕਸ਼ਨ ਪ੍ਰੋਗਰਾਮ ਖਤਮ ਹੋਣ ਤੱਕ ਪਤਾ ਲੱਗਦਾ ਰਹੇਗਾ ਜੇ ਅਪਡੇਟ ਕਰਾਂਗੇ ਤੇ ਤੁਹਾਡੇ ਨਾਲ ਗੱਲਬਾਤ ਜਿਹੜੀ ਇਹਦੇ ਬਾਰੇ ਸ਼ੇਅਰ ਕਰਦੇ ਰਹਾਂਗੇ ਦੂਜੇ ਪਾਸੇ ਟਰੰਪ ਜਿਹੜੇ ਨੇ ਰਿਪੀਟਡਲੀ ਮੰਨਿਆ ਜਾ ਰਿਹਾ ਵੀ ਕੈਨੇਡਾ ਨੂੰ ਆਨਲਾਈਨ ਜਿਹੜਾ ਪੋਸਟਾਂ ਪਾ ਪਾ ਕੇ ਤੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਸਲੈਮ ਕਰਦੇ ਪਏ ਆ ਤੇ ਵਿਚ ਇਜ਼ ਬੈਡ ਥਿੰਕ ਵੀ ਇਸ ਤਰੀਕੇ ਦਾ ਮਾੜੀਆਂ ਹਰਕਤਾਂ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ ਪਰ ਉਹ ਬੰਦਾ ਜਿੱਦਾਂ ਕਹਿੰਦੇ ਨਾ ਵੀ ਇਹੋ ਜਿਹੇ ਬੰਦੇ ਦੇ ਨਾਲ ਡੀਲ ਕਰੋਗੇ ਤੇ ਡਜ਼ਨਟ ਮੈਟਰ ਤੁਸੀਂ ਮਾੜੇ ਬੰਦੇ ਨਾਲ ਡੀਲ ਕਰੋਗੇ ਤੇ ਅਲਟੀਮੇਟਲੀ ਉਹ ਡੀਲ ਮਾੜੀ ਹੋਏਗੀ ਉਹ ਡੀਲ ਜਿਹੜੀ ਚੰਗੀ ਹੋ ਹੀ ਨਹੀਂ ਸਕਦੀ ਸੋ ਇਸ ਕਰਕੇ ਇਹਨੂੰ ਰੋਕਣ ਦੀ ਗੱਲਬਾਤ ਕੀਤੀ ਜਾਂਦੀ ਹੈ ਲੋਕੀ ਜਿਹੜੇ ਨੇ ਜ਼ਿਆਦਾਤਰ ਹੁਣ ਕੈਨੇਡੀਅਨ ਲੋਕੀ ਜਿਹੜੇ ਨੇ ਉਹ ਕੈਨੇਡਾ ਦੇ ਨਾਲ ਨੇ ਮੀਨਸ ਵੀ ਗਵਰਨਮੈਂਟ ਦੇ ਨਾਲ ਨੇ 70% ਦੇ ਕਰੀਬ ਜਿਹੜੇ ਆ ਉਹ ਇਸ ਤਰ੍ਹਾਂ ਦੱਸਿਆ ਜਾ ਰਿਹਾ ਦੂਜੇ ਪਾਸੇ ਅਲਬਰਟਾ ਦੇ ਵਿੱਚ ਰੈਫਰੈਂਡਮ ਦੇ ਇਸ਼ੂ ਦੇ ਉੱਤੇ ਇਮੀਗ੍ਰੇਸ਼ਨ ਦਾ ਜਿਹੜਾ ਇਸ਼ੂ ਹੈ ਉਹ ਵੀ ਇੱਕ ਨਵੇਂ ਰਿਪੋਰਟ ਦੇ ਅਕੋਰਡਿੰਗ ਦੱਸਿਆ ਜਾ ਰਿਹਾ ਵੀ 50% ਦੇ ਵੱਧ ਲੋਕੀ ਜਿਹੜੇ ਨੇ ਉਹ ਇਮੀਗ੍ਰੇਸ਼ਨ ਦੇ ਇਸ਼ੂ ਦੇ ਉੱਤੇ ਰੈਫਰੈਂਡਮ ਕਰਵਾਉਣਾ ਚਾਹੁੰਦੇ ਨੇ ਖੁੱਲ੍ਹ ਕੇ ਕਰਾਉਣਾ ਚਾਹੁੰਦੇ ਨੇ ਗੱਲਬਾਤ ਵੀ ਜਿਹੜੇ ਇਮੀਗ੍ਰੈਂਟ ਲੋਕੀ ਨੇ PR ਸਿਟੀਜ਼ਨਸ ਉਹਨਾਂ ਦੀਆਂ ਜਿਹੜੀਆਂ ਫੈਸਿਲਿਟੀਜ਼ ਉਹਨਾਂ ਨੂੰ ਮਿਲਦੀਆਂ ਉਹ ਨੋਨ ਸਿਟੀਜ਼ਨ ਜਾਂ ਨੋਨ PR ਲੋਕਾਂ ਨੂੰ ਕਿਉਂ ਦਿੱਤੀਆਂ ਜਾਂਦੀਆਂ ਨੇ ਹੈਲਥ ਦੀਆਂ ਹੋ ਗਈਆਂ ਜਾਂ ਹੋਰ ਦੂਜੇ ਤੀਜੇ ਜਿਹਦੇ ਕਰਕੇ ਤੁਹਾਨੂੰ ਪਤਾ ਵੀ ਸਾਡੇ ਲਾਇਸੈਂਸ ਦੇ ਉੱਤੇ ਜਿਹੜਾ ਹੁਣ ਨਵੇਂ ਲਾਇਸੈਂਸ ਜਿਹੜੇ ਇਸ਼ੂ ਹੋ ਰਹੇ ਨੇ ਲਾਇਸੈਂਸ ਦੇ ਨਾਲ ਨਾਲ ਤੁਸੀਂ ਆਪਣਾ ਤੁਹਾਡੀ ਸਟੇਟਸ ਕੀ ਹੈ ਤੁਸੀਂ PR

0: ਇੰਡੀਆ ਜਿਹੜਾ ਉਹ ਪੁਤਿਨ ਤੇ ਪਛਾਣਕੀ ਜਿਹੜੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਰਿਹਾ। ਉਹਨਾਂ ਨਾਲ ਕੀ ਗੱਲਬਾਤ ਕੀਤੀ, ਇਹ ਮੰਨਿਆ ਜਾ ਰਿਹਾ ਵੀ ਉਹਨਾਂ ਨੇ ਹੁਣੀ ਰਸ਼ੀਆ ਦੀ ਵੀ ਹੈਲਪ ਕੀਤੀ, ਇੰਡੀਆ ਨੇ ਤੇਲ ਕਾਫੀ ਉਹਨਾਂ ਨੂੰ ਦਿੱਤਾ। ਸੋ ਵਿਚ ਇਜ਼, ਕਿਉਂਕਿ ਰਸ਼ੀਆ ਜਿਹੜਾ ਹਮੇਸ਼ਾ ਇੰਡੀਆ ਦੇ ਨਾਲ ਖੜਾ ਰਿਹਾ, ਤੇ ਇਹ ਮੌਕਾ ਜਿਹੜਾ ਉਹਨਾਂ ਨਾਲ ਵੀ ਖੜੇ ਹੋਣ ਦਾ ਇੰਡੀਆ ਨੂੰ ਦਿੱਤਾ ਜਾ ਰਿਹਾ, ਤੇ ਇੰਡੀਆ ਉੱਥੇ ਵੀ ਖੜਾ ਹੋ ਰਿਹਾ। ਉਧਰਲੇ ਪਾਸੇ ਪਾਕਿਸਤਾਨ, ਟਰਕੀ ਤੇ ਸਾਊਦੀ ਅਰੇਬੀਆ ਵੀ ਜਿਹੜੇ ਨੇ ਉਹ ਲਗਾਤਾਰ ਮੀਟਿੰਗਸ ਕਰ ਰਹੇ ਨੇ, ਉਹ ਵੀ ਗੱਲਬਾਤ ਜਿਹੜੀ ਆਪਣੀ ਕਰ ਰਹੇ। ਬਟ ਇਹ ਸਾਰੀਆਂ ਗੱਲਾਂ ਜਿਹੜੀਆਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਾਫੀ ਹਲਚਲ ਮਚੀ ਹੈ। ਬਟ ਦੂਜੇ ਪਾਸੇ ਜੇ ਚੰਡੀਗੜ੍ਹ ਦੀਆਂ ਵੋਟਾਂ ਦੀ ਗੱਲ ਕਰੀਏ, ਕਿਉਂਕਿ ਪੰਜਾਬ ਚ ਇਲੈਕਸ਼ਨ ਦੇ ਬਾਰੇ ਕਾਫੀ ਚਰਚਾ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਵੀ ਕੀ ਅਕਾਲੀ ਦਲ ਜਾਂ ਦੂਸਰੇ ਅਕਾਲੀ ਦਲ ਜਿਹੜੇ ਵੀ ਹੈ ਉਹ ਬੀਜੇਪੀ ਦੇ ਨਾਲ ਕੋਲੈਬੋਰੇਸ਼ਨ ਕਰਨਗੇ। ਜਿਸ ਤਰੀਕੇ ਨਾਲ ਯੂਨੀਵਰਸਿਟੀ ਦੇ ਵਿੱਚ ਹੁਣ ਬੀਜੇਪੀ ਨੇ ਜਿੱਤ ਹਾਸਲ ਕੀਤੀ ਹੈ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ, ਤੇ ਵਿਦ ਦੀ ਸਪੋਰਟ ਆਫ ਅਕਾਲੀਆਂ ਦੀ, ਤੇ ਕੀ ਇਹੀ ਸਿਸਟਮ ਬਣਿਆ ਰਹੇਗਾ? ਬਟ ਉੱਥੇ ਅਕਾਲੀ ਅੱਗੇ ਆਉਣਗੇ ਕਿ ਬੀਜੇਪੀ ਕਹੇਗੀ ਵੀ ਆਪਾਂ ਸੀਐਮ ਲਾਣਾ, ਤੁਸੀਂ ਵੱਡਾ ਕੌਣ ਹੈ ਉਹਨਾਂ 'ਚ? ਇਹ ਸਾਰੀਆਂ ਗੱਲਾਂ ਪਤਾ ਜਿਹੜੀਆਂ ਵੀ ਦੇਖੀ ਜਾਣਗੇ। ਬਟ ਪਹਿਲਾਂ ਕੁਇਕਲੀ ਇਹ ਖਬਰ ਤੇ ਨਜ਼ਰ ਮਾਰ ਲੈਂਦੇ, ਫਿਰ ਵਾਪਸ ਮਿਲਦੇ।
1: जैन जी ने आज साबित कर दिया है कि जैन जी के दिल में एबीपी और मोदी जी हैं।
2: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸਟੂਡੈਂਟ ਕਾਉਂਸਲ ਚੋਣਾਂ ਦੇ ਵਿੱਚ ABBP ਲਗਾਤਾਰ ਦੂਸਰੀ ਵਾਰ ਆਪਣਾ ਪ੍ਰਧਾਨ ਬਣਾਉਣ ਦੇ ਵਿੱਚ ਕਾਮਯਾਬ ਰਹੀ ਹੈ। ABBP ਦੇ ਅੰਕਿਤ ਨੇ ਅੱਜ ਪ੍ਰੈਜ਼ੀਡੈਂਟ ਦੀ ਚੋਣ ਜਿੱਤ ਲਈ ਹੈ, ਜਦਕਿ ਦੂਸਰੇ ਨੰਬਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਸਮਰਥਨ ਵਾਲੀ ਵਿਦਿਆਰਥੀ ਜਥੇਬੰਦੀ ASAP ਰਹੀ ਹੈ। ਆਦਿਲ ਬਰਾੜ ਦੂਸਰੇ ਨੰਬਰ ਤੇ ਰਹੇ ਨੇ ਤੇ ਤੀਸਰੇ ਨੰਬਰ ਤੇ ਕਾਂਗਰਸ ਦੇ ਸਮਰਥਨ ਵਾਲੀ NSUI ਰਹੀ ਹੈ ਤੇ ਚੌਥੇ ਨੰਬਰ ਉੱਤੇ ਸੱਥ ਰਹੀ ਹੈ। ਮੇਰੇ ਪਿੱਛੇ ਹਜੂਮ ਤੁਸੀਂ ਵੇਖ ਸਕਦੇ ਹੋ। ABBP ਦੀ ਜਿੱਤ ਦਾ ਜਸ਼ਨ ਯੂਨੀਵਰਸਿਟੀ ਦੇ ਸਟੂਸੀ ਦੇ ਉੱਤੇ ਮਨਾਇਆ ਜਾ ਰਿਹਾ। ਵੱਡੀ ਭੀੜ ਜਿਹੜੀ ਹੈ ਉਹ ਸਟੂਸੀ ਦੇ ਉੱਤੇ ਇਸ ਸਮੇਂ ਪਹੁੰਚੀ ਹੋਈ ਹੈ, ਜਿਹੜੀ ਕਿ ABBP ਦੀ ਜਿੱਤ ਦਾ ਜਸ਼ਨ ਮਨਾ ਰਹੀ ਹੈ।
1: ਇਹ ਮੇਰੇ ਅਕੇਲੇ ਦੀ ਜਿੱਤ ਨਹੀਂ ਹੈ, ਪੂਰੇ ਜੈਨ ਜੀ ਦੀ ਜਿੱਤ ਹੈ ਔਰ ਜੈਨ ਜੀ ਨੇ ਆਜ ਸਾਬਿਤ ਕਰ ਦਿਆ ਹੈ ਕਿ ਜੈਨ ਜੀ ਕੇ ਦਿਲ ਮੇ ABBP ਔਰ ਮੋਦੀ ਜੀ ਹੈ। ਸਬ ਫੇਕ ਪ੍ਰੋਪਗੈਂਡਾ ਮੇਰੇ ਖਿਲਾਫ ਫੈਲਾਨਾ ਚਾਹਤੇ ਥੇ, ਸਬ ਫੇਕ ਨਿਊਜ਼ ਥੀ। ਅਗਰ ਕੋਈ ਬਾਤ ਥੀ ਜਬ ਆਬਜੈਕਸ਼ਨ ਲਗਾਨੇ ਕਾ ਟਾਈਮ ਥਾ ਤੋ ਉਨ੍ਹੋਨੇ ਤਬ ਕਿਉਂ ਨਹੀਂ ਲਗਾਇਆ? ਇਹ ਸਭ ਹਮੇ ਡੀਫੇਮ ਕਰਨੇ ਕੀ ਥੀ, ਵੋ ਹਾਰ ਮਾਨ ਚੁਕੇ ਥੇ ਜੋ ਉਨ੍ਹੋਨੇ 2022 ਮੇ ਵਾਦੇ ਕੀਏ ਥੇ, ਸ਼ਾਇਦ ਵੋ ਪੂਰੇ ਕਰ ਲੇਤੇ ਤੋ ਉਨਕੇ ਲੀਏ ਅੱਛਾ ਥਾ। ਹਮਾਰਾ ਭਾਈਚਾਰਾ ਅੱਛਾ ਹੈ, ਸਭੀ ਕੇ ਸਾਥ ਅੱਛਾ ਰਹਾ। ਹਮਨੇ ਅਗਰ ਆਪ ਹਮਾਰੀ ਪੁਰਾਨੀ ਕਾਉਂਸਿਲ ਵੀ ਦੇਖੇਂਗੇ, ਉਸਕਾ ਰਿਪੋਰਟ ਕਾਰਡ ਦਿਆ ਥਾ
3: ਜੀ,
1: ਠੀਕ ਹੈ। ਵੋ ਆਪਣੇ ਕਾਮ ਕੇ ਦਮ ਪੇ ਹਮਨੇ ਸ਼ੋ ਕੀਆ ਹੈ। ਪੂਰੇ ਭਾਰਤ ਮੇ ਜਿਤਨੇ ਵੀ ਅਲਗ ਅਲਗ ਸਟੇਟ ਕੇ ਸਟੂਡੈਂਟਸ ਯਹਾਂ ਪੜ੍ਹਤੇ ਹੈ, ਸਭਨੇ ਮੁਝੇ ਪਿਆਰ ਔਰ ਸਾਥ।
4: ਜੀਤ ਹਮਾਰੇ ਲੀਏ ਬਹੁਤ ਮਾਇਨੇ ਰੱਖਤੀ ਹੈ ਔਰ ਉਸਸੇ ਵੀ ਜ਼ਿਆਦਾ ਮਾਇਨੇ ਰੱਖਤੇ ਹੈ ਹਮਾਰੇ ਲੀਏ ਸਟੂਡੈਂਟ, ਜਿਨਕਾ ਇਤਨਾ ਪਿਆਰ ਹਮੇ ਪਿਛਲੇ ਵਰਸ਼ ਵੀ ਮਿਲਾ, ਇਸ ਵਰਸ਼ ਵੀ ਉਨਕਾ ਇਤਨਾ ਹੀ ਪਿਆਰ ਆਸ਼ੀਰਵਾਦ ਹਮੇ ਮਿਲਾ ਔਰ ਜਿਸ ਕਾਰਨ ਸੇ ਹਮਾਰੇ ਜੋ ਪ੍ਰੈਜ਼ੀਡੈਂਟ ਥੇ ਅੰਕਿਤ ਬਿਡਾਨ ਇਸ ਬਾਰ ਫਿਰ ਸੇ ਜੀਤੇ। ਪਿਛਲੀ ਵਾਰ ਹਮ ਲੋਗ ਇਸੀ ਹਰਸ਼ ਔਰ ਉਲਾਸ ਮੇ ਇਸੀ ਜਗ੍ਹਾ ਪਰ ਖੜੇ ਥੇ ਔਰ ਐਸੇ ਹੀ ਸੈਲੀਬ੍ਰੇਸ਼ਨ ਕਰ ਰਹੇ ਥੇ। ਅਭੀ ਮੁਝੇ ਵਹੀ ਪੁਰਾਨਾ ਦਿਨ, ਪਿਛਲੇ ਸਾਲ ਵਾਲਾ ਦਿਨ, ਆਜ ਹੀ ਕਾ ਦਿਨ ਯਾਦ ਆ ਰਹਾ ਹੈ ਕਿ ਕਿਸ ਤਰੀਕੇ ਸੇ ਵਹੀ ਮੂਵਮੈਂਟ ਫਿਰ ਸੇ ਰਿਕਾਲ ਹੋ ਰਹਾ ਹੈ। ਤੋ ਵੀ ਆਰ ਵੈਰੀ ਹੈਪੀ।
5: ਜੋ ਵਿਮੈਨਸ ਕੇ ਲਈ ਯੂਨੀਵਰਸਿਟੀ ਮੈਂ ਇਨੀਸ਼ੀਏਟਿਵ ਅੰਕਿਤ ਜੀ ਨੇ ਲੀਏ ਹੈ, ਉਨ੍ਹੋਂ ਬੋਲਾ ਹੈ ਕਿ ਵਿਮੈਨਸ ਜੋ ਰਾਤ ਮੇ ਲਾਇਬ੍ਰੇਰੀ ਜਾਤੀ ਹੈ ਐਂਡ ਵੀ ਫੀਲ ਅਨਸੇਫ ਸਮਟਾਈਮ, ਤੋ ਇਸਕੇ ਲੀਏ ਉਨ੍ਹੋਂ ਬੋਲਾ ਹੈ ਕਿ ਈ ਰਿਕਸ਼ਾ 24x7 ਵੋ ਚਲਾਏਂਗੇ ਔਰ ਵੀ ਵਿਮੈਨਸ ਕੇ ਲੀਏ ਜੋ ਵੀ ਉਨਕੇ ਇਨੀਸ਼ੀਏਟਿਵ ਰਹੇ ਹੈ, ਆਊਟਸਾਈਡਰਸ ਦੀ ਜੋ ਐਂਟਰੀ ਹੈ ਉਨਕੋ ਬੈਨ ਕਰਨੇ ਕੇ ਲੀਏ, ਯੇ ਸਾਰੀ ਚੀਜ਼ੇ ਦੈਟ ਆਰ ਵੈਰੀ ਇੰਪੈਕਟਫੁਲ ਚੀਜ਼ੇ, ਤੋ ਇਨ ਸਭੀ ਚੀਜ਼ੋ ਕੋ ਲੈ ਕੇ ਉਨਕੀ ਇਤਨੀ ਇਤਿਹਾਸਿਕ ਜੀ।
2: ਜੇਕਰ ਇਸ ਤੋਂ ਇਲਾਵਾ ਮੈਂ ਹੋਰ ਪੋਸਟਾਂ ਦੀ ਗੱਲ ਕਰਾਂ ਤਾਂ ਸੈਕਟਰੀ ਦੇ ਉੱਤੇ ਧਿਆਨ ਸਿੰਘ ਸਮੀਰ ਜਿੱਤੇ ਨੇ, ਜਿਹੜੇ ਵਾਈਸ ਪ੍ਰੈਜ਼ੀਡੈਂਟ ਹੈ ਉਹ ਅਰਮਾਨ ਸਿੰਘ ਭਿੰਡਰ ਦੇ ਵੱਲੋਂ ਉਸਦੇ ਉੱਤੇ ਜਿੱਤ ਦਰਜ ਕੀਤੀ ਗਈ ਹੈ। ਅਰਮਾਨ ਸਿੰਘ ਭਿੰਡਰ ਪੰਜਾਬ ਯੂਨੀਵਰਸਿਟੀ ਡੈਮੋਕਰੇਟਿਕ ਫਰੰਟ ਤੋਂ ਸਨ ਤੇ ਜਿਹੜੇ ਕਿ ਯੂਨੀਵਰਸਿਟੀ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਬਣੇ ਨੇ, ਪਰ ਸਭ ਤੋਂ ਦਿਲਚਸਪ ਮੁਕਾਬਲਾ ਉਹ ABBP ਦਾ ਰਿਹਾ, ਕਿਉਂਕਿ ABBP ਨੂੰ ਤਕਰੀਬਨ ਵੋਟਾਂ ਤੋਂ ਇੱਕ ਦਿਨ ਪਹਿਲਾਂ SOI ਦੇ ਵੱਲੋਂ ਸਮਰਥਨ ਦਿੱਤਾ ਗਿਆ ਸੀ ਤੇ ਜਿੱਤ ਦੇ ਵਿੱਚ SOI ਦੇ ਸਮਰਥਨ ਦਾ ਇੱਕ ਵੱਡਾ ਯੋਗਦਾਨ ਮੰਨਿਆ ਜਾ ਰਿਹਾ।
6: ABBP ਪਿਛਲੇ ਸਾਲ ਵੀ ਪ੍ਰੈਜ਼ੀਡੈਂਟ ਦੀ ਪੋਸਟ ਜਿੱਤੀ ਸੀਗੀ
2: ਜੀ,
6: ਐਤਕੀ ਵੀ ਜਿੱਤ ਰਹੀ ਹੈ। ਇਹਦਾ ਮਤਲਬ ਹੈ ABBP ਆਪਣਾ ਪ੍ਰਭਾਵ ਜਿਹੜਾ ਹੈਗਾ ਵਧਾ ਰਹੀ ਹੈ। ਇਹ SOI ਨਾਲ ਸਮਝੌਤਾ ਜਿਹੜਾ ਹੈਗਾ ਇਹਨਾਂ ਨੇ ਲੋਕਲ ਲੈਵਲ ਤੇ ਤਾਂ ਕੀਤਾ ਨੇ, ਉਹਨਾਂ ਉੱਪਰੋਂ ਇਸ਼ਾਰਾ ਹੋਏਗਾ ਤਾਂ ਸਮਝੌਤਾ ਹੋਇਆ ਹੋਊਗਾ। ਇਹਦਾ ਇੰਡੀਕੇਸ਼ਨ ਇਹ ਹੈਗੀ ਹੈ ਕਿ ਹੋ ਸਕਦਾ ਹੈ ਇਸ ਚੀਜ਼ ਤੋਂ ਇੱਕ ਕਲੂ ਲੈਣ ਕਿ ਦੇਖੋ ਅਗਰ ਆਪਾਂ ਇਕੱਠੇ ਹੋ ਕੇ ਲੜਦੇ ਹਾਂ ਪੰਜਾਬ ਵੀ ਤਾਂ ਅਸੀਂ ਸੱਤਾ ਦੇ ਵਿੱਚ ਆ ਸਕਦੇ ਹਾਂ। ਜਦਕਿ ਜਿਹੜੀ ਅਪੋਜੀਸ਼ਨ ਹੈ ਉਹ ਕਹੇਗੀ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਬਹੁਤ ਸਾਰੀਆਂ ਵੋਟਾਂ ਹਰਿਆਣੇ ਦੀ ਵੀ ਹੈ, ਹਿਮਾਚਲ ਦੀ ਵੀ ਹੈ, ਇਸ ਕਰਕੇ ਪੰਜਾਬ ਯੂਨੀਵਰਸਿਟੀ ਦੀ ਇਲੈਕਸ਼ਨ ਦਾ

ਪੰਜਾਬ ਦੇ ਉੱਪਰ ਕੋਈ ਪ੍ਰਭਾਵ ਨਹੀਂ ਹੋਏਗਾ। ਏਬੀਪੀ ਕਾ ਦੁਬਾਰਾ ਜਿਤਨਾ ਮਤਲਬ ਐਂਟੀ ਇੰਟਰਮੈਂਸੀ ਕੋ ਡਿਫੀਟ ਕਰਤੇ ਹੋਏ, ਦਿਸ ਇਜ਼ ਅ ਰਿਮਾਰਕੇਬਲ ਅਚੀਵਮੈਂਟ। ਪੰਜਾਬ ਯੂਨੀਵਰਸਿਟੀ ਮੇ ਮੈਨੇ ਜਿਤਨੇ ਵੀ ਦੇਖਾ ਪਿਛਲੇ 26-27 ਸਾਲੋਂ ਮੇ 28 ਸਾਲੋਂ ਮੇ, ਤੋ ਮੁਝੇ ਲਗਤਾ ਹੈ ਕਿ ਪੰਜਾਬ ਯੂਨੀਵਰਸਿਟੀ ਮੇ ਕਭੀ ਵੀ ਵਿਚਾਰਧਾਰਾ ਕੀ ਬਾਤ ਉਤਨੀ ਜ਼ਿਆਦਾ ਨਹੀਂ ਰਹਿਤੀ ਹੈ। ਔਰ ਪੰਜਾਬ ਵਿਸ਼ਵਵਿਦਿਆਲਯ ਕੇ ਜੋ ਛਾਤਰ ਹੈ ਵੋ ਬਹੁਤ ਜ਼ਿਆਦਾ ਮੇਰੇ ਸਟ੍ਰੀਮ ਸੇ ਜੁੜੇ ਹੋਏ ਨਹੀਂ ਹੈ, ਰਾਜਨੀਤਿਕ ਤੌਰ ਪੇ ਬਹੁਤ ਜ਼ਿਆਦਾ ਜਾਗਰੂਕ ਨਹੀਂ ਹੈ। ਇਹ ਜੋ ਚੁਣਾਵ ਹੋਤੇ ਹੈ ਪੰਜਾਬ ਯੂਨੀਵਰਸਿਟੀ ਕੇ ਵੋ ਲੋਕਲ ਮੁੱਦੇ ਪੇ ਲੜੇ ਜਾਤੇ ਜੋ ਕਿ ਅੱਛੀ ਬਾਤ ਹੈ। ਦਿੱਲੀ ਮੇ ਜੋ ਹੁਆ ਔਰ ਵੋ ਸਬ ਚੀਜ਼ੇ ਪੰਜਾਬ ਯੂਨੀਵਰਸਿਟੀ ਮੇ ਨਹੀਂ ਪਹੁੰਚ ਪਾਤੀ।

0: जेंजी साबित कर दिया है कि जेंजी के दिल में एबीपी और मोदी
1: पीजी ਦੇ ਵਿੱਚ ਦੁਬਾਰਾ ਤੋਂ ਪਾਰਟੀ ਜਿਹੜੀ ਇਹ ਬਣੀ ਹੈ ਕਹਿੰਦੇ ਜੈਨਜੀ ਤੇ ਮੋਦੀ ਹੁਣ ਜਿੱਤੇ ਹੁਣ ਇੱਕ ਪਾਸੇ ਲੱਗਦਾ ਵੀ ਲੋਕੀ ਕਿੱਧਰ ਨੂੰ ਜਾ ਰਹੇ ਆ ਤੇ ਦੂਜੇ ਪਾਸੇ ਇਹ ਲੱਗਦਾ ਵੀ ਇਹ ਜਿੱਤਾਂ ਦੇ ਜਿੱਤ ਜਿਹੜੀ ਨੇ ਹਾਸਲ ਕਰ ਰਹੇ ਨੇ ਆਪਣੇ ਹਿਸਾਬ ਤਾਬ ਦੇ ਨਾਲ ਬਟ ਇੱਕ ਹੋਰ ਵਧੀਆ ਖੁਸ਼ਖਬਰੀ ਦੱਸਦੀ ਹੈ ਕਿ ਵੀ ਖਬਰਾਂ ਤੇ ਬਾਕੀ ਕਰ ਹੀ ਲਈਆਂ ਸੇਜ ਹਿੱਲ ਤੋਂ ਇੱਕ ਬੱਸ ਜਿਹੜੀ ਹੈ ਹੁਣ ਚੱਲਣ ਜਾ ਰਹੀ ਹੈ 503 ਨੰਬਰ ਬੱਸ ਜਿਹੜੀ ਹੈ ਕਿਉਂਕਿ ਤੁਹਾਨੂੰ ਪਤਾ ਵੀ ਇਹ ਸ਼ੁਰੂ ਹੋ ਗਈ ਹੈ ਆਲਰੇਡੀ ਅੱਜ ਤੋਂ ਕਿਉਂਕਿ ਨਵਾਂ ਐਕਸਪ੍ਰੈਸ ਰੂਟ ਜਿਹੜਾ ਉਹ ਨੈਟਵਰਕ ਨੂੰ ਦੇ ਦਿੱਤਾ ਗਿਆ ਅਕਸਰ ਇੱਥੋਂ ਕਿਉਂਕਿ ਆਪਾਂ ਇੱਧਰਲੇ ਏਰੀਏ 'ਚ ਹੀ ਰਹਿੰਦੇ ਨਾਲ ਹੀ ਬੱਸ ਸਾਡੇ ਸੋ ਇੱਥੋਂ 82 ਬੱਸ ਤੇ ਹੋਰ ਜਿਹੜੀ ਇਸ ਤਰ੍ਹਾਂ ਦੀਆਂ ਬੱਸਾਂ ਲੈ ਕੇ ਤੇ ਲੋਕੀ ਜਾਂ 129 ਫਿਰ ਸਟੇਸ਼ਨ ਤੇ ਪਹੁੰਚ ਕੇ ਉੱਥੋਂ ਫਿਰ ਡਾਊਨ ਟਾਊਨ ਦੀ ਬੱਸ ਲੈਂਦੇ ਸੀ ਪਰ ਹੁਣ 503 ਨੰਬਰ ਬੱਸ ਜਿਹੜੀ ਹੈ ਜੀ ਇੱਥੋਂ ਸਿੱਧੀ ਜਾਇਆ ਕਰੇਗੀ ਸੇਜ ਹਿੱਲ ਤੋਂ ਆਈ ਬਲੀਵ ਵੀ ਵਾਈਟ ਜਿਹੜਾ ਉੱਥੇ ਵਾਲਮਾਰਟ ਦੇ ਲਾਗੋਂ ਬੱਸ ਹੋਏਗੀ ਉਸ ਏਰੀਏ ਤੋਂ ਨਿਕਲੇਗੀ ਤੇ ਸਿੱਧੀ ਡਾਊਨ ਟਾਊਨ ਜਾਏਗੀ ਕਹਿੰਦੇ ਵੀ 11 ਸਟੋਪ ਹੀ ਲੱਗਣਗੇ ਬਹੁਤੇ ਨਹੀਂ ਲੱਗਿਆ ਕਰਨਗੇ ਜਿੱਦਾਂ ਬਾਕੀ ਬੱਸਾਂ ਨੂੰ ਲੱਗਦੇ ਆ ਤੇ ਜਿਹਦੇ ਨਾਲ ਲੋਕੀ ਵਿਦ ਇਨ 1 ਆਵਰ ਜਿਹੜੇ ਉੱਥੇ ਪਹੁੰਚ ਜਾ ਕਰਨਗੇ ਸੋ ਕਿਉਂਕਿ ਨੌਰਥ ਤੋਂ ਬੱਸਾਂ ਜਿਹੜੀਆਂ ਨੇ ਕਾਫੀ ਮੁਸ਼ਕਿਲ ਸੀਗਾ ਇੱਥੋਂ ਜਾਣਾ ਲੋਕਾਂ ਵਾਸਤੇ 1 ਘੰਟੇ ਤੋਂ ਵੱਧ ਦਾ ਟਾਈਮ ਹੀ ਲੱਗਦਾ ਸੀਗਾ ਬਟ ਇਹ ਹੁਣ ਇਸ ਤਰ੍ਹਾਂ ਚੱਲਿਆ ਕਰੇਗਾ ਕਿਉਂਕਿ ਬੈਕ ਟੂ ਸਕੂਲ ਸ਼ੁਰੂ ਹੋ ਗਿਆ ਰੋਡ ਸੇਫਟੀ ਦਾ ਪੂਰਾ ਧਿਆਨ ਰੱਖਣ ਦੀ ਲੋੜ 1,43,000 ਬੱਚੇ ਜਿਹੜੇ ਨੇ ਸਕੂਲ ਦੇ ਉੱਤੇ ਬੈਕ ਜਾ ਰਹੇ ਨੇ ਕੁਛ ਆ ਚੁੱਕੇ ਆ ਕੁਛ ਹੋਰ ਆ ਰਹੇ ਨੇ ਸੋ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਥੋੜੇ ਅਲਰਟ ਰਹਿ ਕੇ ਤੇ ਜਾਣਾ ਤੇ ਘੁੰਮਣਾ ਫਿਰਨਾ ਸੜਕਾਂ ਦੇ ਉੱਤੇ ਕਿਉਂਕਿ ਡਰਾਈਵਰ ਜਿਹੜੇ ਨੇ ਉਹਨਾਂ ਨੂੰ ਥੋੜੀ ਜ਼ਿਆਦਾ ਅਲਰਟਨੈਸ ਚਾਹੀਦੀ ਹੈ ਇਸ ਗੱਲ ਨੂੰ ਲੈ ਕੇ ਤੇ ਬੱਚਿਆਂ ਦੇ ਸਕੂਲ ਜਿਹੜੇ ਆ ਉਹ ਜਿਵੇਂ ਜਿਵੇਂ ਹੁਣ ਸਕੂਲ ਸ਼ੁਰੂ ਹੋ ਗਏ ਆ ਤੇ ਕੁਛ ਦੇ ਹੋਰ ਹੋ ਜਾਣੇ ਤੇ ਨਾਲ ਦੀ ਨਾਲ ਹੀ ਤੁਸੀਂ ਥੋੜਾ ਜਿਹਾ ਧਿਆਨ ਰੱਖ ਕੇ ਚੱਲਣਾ ਪ੍ਰੀਮੀਅਰ ਡੈਨਿਲ ਸਮਿਥ ਕਹਿੰਦੇ ਵੀ ਕੈਨੇਡੀਅਨ ਜਿਹੜੇ ਨੇ ਉਹ ਕਨਫਿਊਜ਼ਡ ਹੋ ਗਏ ਨੇ ਵੀ ਟਰੰਪ ਦੀ ਜਿਹੜੇ ਟਾਰਗੇਟ ਆਫ ਲੇਕ ਓਨਟਾਰੀਓ ਨੂੰ ਲੈ ਕੇ ਜਿਸ ਤਰੀਕੇ ਨਾਲ ਉਹਨੇ ਟਾਰਗੇਟ ਕੀਤਾ ਤੇ ਦੂਜੇ ਪਾਸੇ ਇੱਕ ਹੋਰ ਇਹਨਾਂ ਦੀ ਗੱਲਬਾਤ ਕਹੀ ਹੈ ਵੀ ਨੀਅਰਲੀ 400 ਫਿਜੀਸ਼ੀਅਨ ਜਿਹੜੇ ਨੇ ਡਾਕਟਰ ਜਿਹਨਾਂ ਨੂੰ ਕਹਿੰਦੇ ਆਪਾਂ ਐਕਸਪਰਟ ਜਿਹੜੇ ਨੇ ਉਹ ਇੰਟਰਸਟਡ ਨੇ ਜੁਆਇਨਿੰਗ ਡਿਊਲ ਪ੍ਰੈਕਟਿਸ ਸਿਸਟਮ ਇਹ ਅਲਬਰਟਾ ਗਵਰਨਮੈਂਟ ਨੇ ਕਿਹਾ 400 ਲੋਕੀ ਜਿਹੜੇ ਡਾਕਟਰ ਨੇ ਉਹ ਇੰਟਰਸਟਡ ਨੇ ਕਿਉਂਕਿ ਤੇ ਆਈ ਥਿੰਕ ਵੀ ਮੈਨੂੰ ਤਾਂ ਲੱਗਦਾ ਵੀ ਬਹੁਤ ਜ਼ਿਆਦਾ ਵੀ ਇੰਟਰਸਟਡ ਹੋ ਸਕਦੇ ਨੇ ਕਿਉਂਕਿ ਜੇ ਪੈਸੇ ਕਮਾਉਣੇ ਆ ਤੇ ਉਹਨਾਂ ਨੂੰ ਕੀ ਪ੍ਰੋਬਲਮ ਹੈ ਤੇ ਪ੍ਰਾਈਵੇਟਾਈਜੇਸ਼ਨ ਕਰਕੇ ਜੇ ਉਹਨਾਂ ਨੂੰ ਉਹਦੇ ਚ ਵੱਧ ਪੈਸੇ ਬਣਦੇ ਆ ਤਾਂ ਡੈਫੀਨੇਟਲੀ ਕਹਿਣਗੇ ਵੀ ਹਾਂਜੀ ਸਾਨੂੰ ਕਰਕੇ ਦਵੋ ਆਪਾਂ ਉੱਥੇ ਕਰਾਂਗੇ ਤੇ ਇੱਕ ਜਿਹੜੀ ਹੋਰ ਨਵਾਂ ਰਿਪੋਰਟ ਆਈ ਹੈ ਮੈਜੋਰਟੀ ਆਫ ਅਲਬਰਟਨ ਜਿਹੜੇ ਨੇ ਉਹ ਰੈਫਰੈਂਡਮ ਦੇ ਵਿੱਚ ਕੁਐਸਚਨ ਜਿਹੜਾ ਇਮੀਗ੍ਰੇਸ਼ਨ ਦਾ ਨਵੇਂ ਪੋਸਟ ਦੇ ਅਕੋਰਡਿੰਗ ਉਹਨੂੰ ਸਪੋਰਟ ਕਰਦੇ ਆ 50% ਤੋਂ ਵੱਧ ਲੋਕੀ ਜਿਹੜੇ ਨੇ ਇਸ ਗੱਲ ਨੂੰ ਸਪੋਰਟ ਕਰ ਰਹੇ ਆ ਤੇ ਅਲਬਰਟਾ ਜਿਹੜਾ ਸੈਪਰੇਸ਼ਨ ਦੀ ਗੱਲਬਾਤ ਵੀ ਜਿਹੜੀ ਹੈ ਉਹ ਵੀ ਚੱਲ ਰਹੀ ਹੈ ਜੀ ਤੇ ਇਹਦੇ ਬਾਰੇ ਵੀ ਕਾਫੀ ਡਿਸਟ੍ਰੀਸ ਫੋਰ ਪ੍ਰੋਵਿੰਸ ਇਕੋਨਮੀ ਤੇ ਜੋਬਸ ਵਾਸਤੇ ਕਾਫੀ ਜਿਹੜੀ ਹੈ ਇਹ ਨੁਕਸਾਨਦੇਹ ਹੋਏਗੀ ਸਾਡੇ ਸਾਰਿਆਂ ਵਾਸਤੇ ਕਿਉਂਕਿ ਜੋ ਕੁਛ ਵੀ ਇਹਦਾ ਚੱਲ ਰਿਹਾ ਓਵਰਆਲ ਇਹ ਹਾਲਾਤ ਜਿਹੜੇ ਬਣ ਰਹੇ ਨੇ ਤੇ ਇਹ ਕੁਛ ਇੱਕ ਖਬਰਾਂ ਤੇ ਗੱਲਾਂ ਬਾਤਾਂ ਨੇ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਹੋਰ ਬ੍ਰੇਕ ਤੋਂ ਬਾਅਦ ਫਿਰ ਵਾਪਸ ਮਿਲ ਕੇ ਬਾਕੀ ਦੀਆਂ ਜਿਹੜੀਆਂ ਗੱਲਾਂ ਬਾਤਾਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਸਬਰੰਗ ਰੇਡੀਓ 94.7 FM ਤੇ ਇੱਕ ਛੋਟੀ ਜਿਹੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਵਾਪਸ ਮਿਲਦੇ ਹਾਂ ਆਪਣੀਆਂ ਹੋਰ
2: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0203-403-400-0203 ਤੇ ਕਾਲ ਕਰਨ ਦੀ www.iwebguy.ca
3: एयरड्री अब आपकी फैमिली की सेहत को मिल गया है एक नया घर
4: पेश है लाइफ लाइन मेडिकल क्लिनिक जहां बेहतरीन देखभाल आपके बिल्कुल करीब है
3: मिलिए डॉक्टर मखर

0: शाह और डॉक्टर समरीन रहमान से।
1: हमारे तजुर्बाकार डॉक्टर्स आपको देती हैं मुकम्मल केयर।
0: खवातीन की सेहत से लेकर बच्चों की देखभाल और रूटीन चेकअप्स तक इंग्लिश, हिंदी और उर्दू में कंसल्टेशन दस्तियाब है।
1: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
0: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक।
1: आपकी सेहत हमारी जिम्मेदारी।
2: अपने बिजनेस को दीवारों से बाहर निकालिए और सीधे अपने ग्राहकों तक पहुंचाइए। सबरंग रेडियो अब आता है लाइव आपके लोकेशन पर, जहां होता है एनर्जी, एक्साइटमेंट और रियल कनेक्शन। चाहे हो आपकी शॉप ओपनिंग, कोई खास इवेंट, प्रोडक्ट लॉन्च या कम्युनिटी सेलिब्रेशन, हम सिर्फ प्रमोशन नहीं करते, हम आपके ब्रांड को एक यादगार अनुभव बना देते हैं। हमारी टीम पहुंचती है आपके पास, लोगों से जुड़ती है और आपकी पहचान को फैलाती है पूरे 250 किलोमीटर के नेटवर्क में। ज्यादा पहचान, ज्यादा भरोसा, ज्यादा ग्राहक। अपने बिजनेस को बनाइए खास, दिखाइए, सुनाइए और सेलिब्रेट कराइए। आज ही बुक कीजिए सबरंग रेडियो के साथ, आपका ब्रांड ऑन एयर भी और ऑन ग्राउंड भी। मंडे, ट्यूसडे, थर्सडे एंड फ्राइडे 7-8 PM, संडे 1-5 PM।
3: एशिया पैसिफिक इमिग्रेशन कंसल्टिंग लिमिटेड, स्टूडेंट वीजा, विस्टर वीजा, सुपर वीजा, LMIA एप्लीकेशन, फैमिली इमिग्रेशन, प्रोविंशियल नॉमिनी एप्लीकेशन, सिटीजनशिप एप्लीकेशन विच लंबा तजर्बा ते महारत रखता है। तुहाड़ी सहूलत लई मैं मनिंदर सिंह ढिल्लों अते इंद्रजोत कौर ढिल्लों इक्को छत हेठ इमिग्रेशन अते इंश्योरेंस दीआं सेवावां प्रदान कर रहे हैं। सानू संपर्क करने लई 403-225-1111 मनिंदर सिंह ढिल्लों, एशिया पैसिफिक इमिग्रेशन कंसल्टिंग लिमिटेड,
4: रेगुलेटेड कनेडियन इमिग्रेशन कंसल्टेंट,
3: 403-225-1111.
2: From the heart of Calgary to every corner within a 250 kilometer reach, Sabrang Radio is connecting voices, stories and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
5: ਕਹੋ ਵੀ ਨੋਟ ਓਨਲੀ ਵਿਦ ਇਨ ਕੰਟਰੀ, ਆਪਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਤੁਹਾਡੀ ਆਵਾਜ਼, ਤੁਹਾਡੇ ਕਨੈਕਸ਼ਨ ਜਿਹੜੇ ਕਰਵਾਉਣ ਦੀ ਕੋਸ਼ਿਸ਼ ਕਰਦੇ ਹੋ। ਕੈਨੇਡਾ ਇੰਡੀਆ ਇੰਟਰਨੈਸ਼ਨਲ ਐਕਸਪੋ ਜਿਹੜਾ ਕਿ 2-4 ਤਰੀਕ ਨੂੰ ਰੈਗੂਲਰ ਤੇ ਫਿਰ ਉਸ ਤੋਂ ਬਾਅਦ 5-6-7 ਨੂੰ ਜਿਹੜਾ ਐਕਸਟੈਂਡਡ ਪ੍ਰੋਗਰਾਮ ਵੀ ਕਰਵਾ ਰਹੇ ਹਾਂ, ਜਿਹਦੇ ਚ ਬਾਹਰੋਂ ਬੰਦੇ ਆਉਣ ਵਾਲੇ ਜਿਹੜੇ ਨੇ ਉਹ ਘੁੰਮ ਫਿਰ ਕੇ ਸਕਣਗੇ, ਨਾਲ ਦੀ ਨਾਲ ਜਿਹੜੇ ਇੱਥੋਂ ਦੇ ਲੋਕਲ ਬਿਜ਼ਨਸਿਸ ਗਰੁੱਪਸ B2B, B2G ਜਿਹੜੇ ਨੇ ਉਹਨਾਂ ਦੇ ਨਾਲ ਵੀ ਬਿਜ਼ਨਸ ਕਰ ਸਕਣਗੇ। ਜੇ ਤੁਹਾਡਾ ਵੀ ਕੋਈ ਦੋਸਤ, ਮਿੱਤਰ, ਭੈਣ ਭਰਾ ਦੁਨੀਆਂ ਦੇ ਕਿਸੇ ਵੀ ਕੋਨੇ 'ਚ ਰਹਿੰਦਾ ਹੋਵੇ ਤੇ ਉਹਨਾਂ ਨੂੰ ਆਪਾਂ ਇੱਥੇ ਇਨਵਾਈਟ ਕਰਕੇ ਉਹਨਾਂ ਦੇ ਬਿਜ਼ਨਸ ਅਪਰਚੁਨਿਟੀ ਜਿਹੜੀਆਂ ਨੇ ਉਹ ਕ੍ਰੀਏਟ ਕਰ ਸਕਦੇ ਹਾਂ। ਰੀਸੈਂਟ ਟਾਈਮ 'ਚ ਤੁਹਾਨੂੰ ਪਤਾ ਵੀ ਅਲਬਰਟਾ ਦੇ ਵਿੱਚ ਰੂਰਲ ਜਿਹੜਾ ਪੇਂਡੂ ਖੇਤਰ ਇਕਨੋਮਿਕ ਸਟਰੀਮ ਜਿਹੜੀ ਚੱਲੀ ਹੈ ਬੇਸਿਕਲੀ, ਉਹਦੇ 'ਚ ਪਿੰਡਾਂ ਦੇ ਵਿੱਚ ਥੋੜ੍ਹਾ ਜਿਹਾ ਰੂਰਲ ਏਰੀਆ ਜਿਹੜਾ ਪੈਂਦਾ ਥੋੜ੍ਹਾ ਜਿਹਾ ਬਾਹਰ, ਜੇ ਇਕੱਲੀ ਆਪਾਂ ਆਪਣੇ ਕੈਲਗਰੀ ਤੋਂ, ਤੇ ਉਸ ਏਰੀਆ ਦੇ ਅੰਦਰ ਕੀ ਅਪਰਚੁਨਿਟੀਜ਼ ਨੇ ਵੀ $1,00,000 ਦੀ ਇਨਵੈਸਟਮੈਂਟ ਕਰਕੇ ਤੇ ਕੋਈ ਬਾਹਰੋਂ ਇਨਵੈਸਟ ਕਰ ਸਕਦਾ ਵੈ, ਤੇ ਆ ਕੇ ਨਾਲ ਦੀ ਨਾਲ ਹੀ PR ਦੀ ਫੈਸਿਲਿਟੀ ਵੀ ਉਹਨਾਂ ਨੂੰ ਮਿਲ ਸਕਦੀ, ਆਪਣੇ ਬਿਜ਼ਨਸ ਐਕਸਪਲੋਰ ਕਰ ਸਕਦੇ। ਇਸ ਤੋਂ ਇਲਾਵਾ ਇਹ ਤੇ ਐਕਸਪੋ ਹੋ ਗਿਆ, ਸਿੰਬੋ ਇੰਜੀਨੀਅਰਿੰਗ ਦੀਆਂ ਸਰਵਿਸਿਜ਼, ਕਿਸੇ ਵੀ ਤਰ੍ਹਾਂ ਦੀ ਇੰਜੀਨੀਅਰਿੰਗ ਦੀਆਂ, ਮਕੈਨੀਕਲ, ਕੰਸਟਰਕਸ਼ਨ, ਸਿਵਲ, ਜਿਹੜੀਆਂ ਵੀ ਤੁਸੀਂ ਕਹਿੰਦੇ ਹੋ ਜੇ ਇੱਦਾਂ ਦੀਆਂ ਸਰਵਿਸਿਜ਼ ਲੈਣੀਆਂ ਹੋਣ ਕਿਸੇ ਵੀ ਤਰ੍ਹਾਂ ਦੀਆਂ, ਤੇ ਇੱਕ ਵਾਰੀ ਤੁਸੀਂ ਸਾਡੀ ਵੈਬਸਾਈਟ ਸਿੰਬੋ ਇੰਜੀਨੀਅਰਿੰਗ .ca ਤੇ ਜ਼ਰੂਰ ਵਿਜ਼ਿਟ ਕਰੋ, ਜਾਂ ਇਹਦੇ ਨਾਲ ਨਾਲ ਹੋਰ CNC ਦੇ ਜਿਹੜੇ 5-axis ਪਾਰਟਸ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ। ਸੋ ਥੋੜ੍ਹਾ ਜਿਹਾ ਟ੍ਰੈਂਡ ਚੇਂਜ ਹੋ ਰਿਹਾ ਦੁਨੀਆਂ ਦਾ, ਇਸ ਕਰਕੇ ਟੈਕਨੋਲੋਜੀ ਦੀਆਂ ਚੀਜ਼ਾਂ ਨੂੰ ਕਾਫੀ ਅਡੋਪਟ ਕਰਨ ਦੀ ਲੋੜ ਹੈ। ਅੱਜ ਦਾ ਪ੍ਰੋਗਰਾਮ ਆਈ ਹੋਪ ਤੁਸੀਂ ਪਸੰਦ ਕੀਤਾ ਹੋਏਗਾ, ਤੇ ਅੱਜ ਮੇਰਾ ਬਰਥਡੇ ਵੀ ਸੀਗਾ ਜਿਹਦੇ ਕਰਕੇ ਗਾਣੇ ਫਰਮਾਇਸ਼ ਕੀਤੇ ਗਏ ਆ, ਬਟ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਬਰਥਡੇ ਦੀਆਂ ਵਿਸ਼ਿਸ਼ ਕੀਤੀਆਂ ਸਵੇਰ ਤੋਂ ਜਾਂ ਕੱਲ ਸ਼ਾਮ ਤੋਂ ਹੀ, ਤੇ ਸਾਰਿਆਂ ਦਾ ਥੈਂਕ ਯੂ ਵੈਰੀ ਮੱਚ ਵੰਸ ਅਗੇਨ ਜੀ। ਸੋ ਹੈਪੀ ਬਰਥਡੇ ਟੂ ਮੀ, ਤੁਹਾਡੇ ਸਾਰਿਆਂ ਵੱਲੋਂ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਐਂਡ ਗੁੱਡ ਨਾਈਟ, ਸ਼ਬਾ ਖੈਰ ਟੂ ਆਲ ਜੀ, ਥੈਂਕ ਯੂ।
6: The time is 8 PM. You are listening to Fairchild Radio, CHKF FM 94.7.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ। ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ

0: ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
1: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
0: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
0: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
0: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
2: ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਖੁਦ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪੁਆਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
0: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
0: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ,
1: ਦੂਜੀ ਲੋਕੇਸ਼ਨ 117-7771 ਐਵੇਨਿਊ,
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
0: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ,
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222।

ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ YYC ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ

0: ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 8257600983 YYC ਹੋਮ ਕੇਅਰ ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ ਸਾਨਰਿਜ ਮਾਲ ਦੇ ਲਾਗੇ ਨੇ ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ ਤੁਸੀਂ ਵਾਕ ਇਨ ਜਾ ਸਕਦੇ ਹੋ ਹਫਤੇ ਦੇ 6 ਦਿਨ ਖੁੱਲੇ ਹੁੰਦੇ ਨੇ ਤੇ ਇਹਨਾਂ ਦਾ ਫੋਨ ਨੰਬਰ 5876174696 ਹੈ ਜੀ ਓਏਸਿਸ ਸਮਾਈਲ ਮੈਡੀਕਲ ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ ਇਹਨਾਂ ਦਾ ਫੋਨ ਨੰਬਰ 4039036757 ਹੈ ਜੀ ਮਰਸਡੀਜ਼ ਬੈਂਜ਼ ਕੰਟਰੀ ਹਿਲਸ
1: ਸੰਦੇਸ਼ ਹੈ ਨਿਰਵੈਰ ਸਿੰਘ ਬਹੁਤ ਜਲਦ ਵਾਪਸ ਆ ਰਹੇ ਨੇ

ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ

0: हर कदम ते तुहाडे नाल हन, चाहे गल होवे बच्चा दी या फिर बुजुर्गा दी। इत्थे सारे लई सुविधावां मौजूद हन। अपॉइंटमेंट नहीं बनी, कोई चक्कर ही नहीं, सीधे चले आओ। इत्थे वॉक इन विच खुला स्वागत है, नवे पेशेंट्स दा वी निग्गा वेलकम। फैमिली केयर तो लेके मेडिकल चेकअप अते क्रोनिक बीमारियां दे इलाज तक सब कुछ इक्को छत हेठ। असी हफ्ते दे 6 दिन खुले आ ते ओ वी देर शाम तक। ता देर किस गल दी, अज ही डायल करो 5876174696 5876174696 ओएसिस स्माइल मेडिकल, तुहाडी सेहत साडी जिम्मेवारी। 5876174696
1: हाई क्वालिटी वालियां फोटो चाहिदियां ने ता फिर पिक्सल फोटो स्टूडियो ते भरोसा कर लो। किसी भी उम्र दियां दो पासपोर्ट फोटो सिर्फ $7 विच तुहाडे कारोबार जां सोशल मीडिया प्रोफाइल लई प्रोफेशनल हेडशॉट, सुंदर फैमिली फोटो जो सदा लई यादगार बन जावे। साडे तजर्बेकार फोटोग्राफर लेटेस्ट इक्विपमेंट वरतदे हन तां जो तुहाडियां फोटोआं बिल्कुल परफेक्ट आउण। ए सब कुछ बिल्कुल वाजिब प्राइस ते। पासपोर्ट तो लैके हेडशॉट अते परिवारिक पोर्ट्रेट तक असी सब कुछ करदे हां। पिक्सल फोटो स्टूडियो ते भरोसा करो। तुहाडी फोटोग्राफी दी हर लोड़ लई कॉल करो 403-947-0060 403-947-0060 जां आओ यूनिट 530-669 सवाना बुलेवर्ड नॉर्थ ईस्ट कैलगरी। पिक्सल फोटो स्टूडियो, जिंदगी दे पलां नूं कैद करदे होए इक फोटो इक वार।
2: ट्रक चाड़न लई थब्बा नोटां दा लगदा है। होर ता होर ट्रकां दी इंश्योरेंस बंदे दा धुआं कढ़ दिंदी है ते दुहाइयां फिर बंदा पौंदा है।
1: सुनो सुनो सुनो, ट्रकिंग कंपनियां दे मालक ते ट्रक ओनर जरा ध्यान नाल सुनो। ट्रकां दी सस्ती इंश्योरेंस दा हल हुण आ गया। ट्रकां वास्ते इंश्योरेंस दे रेट लैण लई सोनिक इंश्योरेंस दे मानस पहुजा नाल 587-832-1208 ते संपर्क करो। तजर्बेकार इंश्योरेंस ब्रोकर मानस पहुजा ते उन्हां दी टीम प्रोफेशनल सेवावां दिंदे हन। बेस्ट ट्रक इंश्योरेंस रेट्स लई याद रखो सोनिक इंश्योरेंस 587-832-1208।
2: बड़े सोचां च पए हो वीर जी, की गल होगी?
1: थक गए हैं घर लब लब के। कैलगरी च घर खरीदना तो हुण बड़ा ही औखा।
2: तुसी घर चंद्रमा ते लभदे होणे, कैलगरी च नहीं। आ नोट करो नंबर अरुण कौशल दा।
1: कर लिया जी नोट, फोन नंबर 403-618-2112।
2: रियल एस्टेट दे सब मसलियां दा हल करनगे प्रेप रियलिटी दे मशहूर रियलटर अरुण कौशल।
1: अच्छा जी, अरुण कौशल लभ के देणगे सानू घर?
2: जी हां, कल्ले घर नहीं, प्रॉपर्टी रेजिडेंशियल होवे जां कमर्शियल, घर खरीदना होवे जां वेचना, प्रेप रियलिटी दी वड्डी टीम तो ਸਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757।
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
1: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
4: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
1: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
4: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ

0: ਆ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਪਰ ਸ਼ਰਤ ਹੈ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਕਾਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੂਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
1: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
2: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
1: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
3: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ

ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5878732108 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
4: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
5: ਮੈਕਸਵੈਲ ਸੈਂਟਰਲ ਦੇ ਰਿਐਲਟਰ

0: डॉक्टर मनदीप सिंह गिल 4036171868।
1: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
2: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
0: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
0: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ
3: ਦੂਜੀ ਲੋਕੇਸ਼ਨ 117-7771 Avenue
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
0: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835-2222 ਰੇਡੀਓ ਸੁਰਸੰਗਮ 94.7 FM ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਹਾਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ ਅੱਜ 31 ਅਗਸਤ ਹੈ ਜੀ ਦਿਨ ਸੋਮਵਾਰ ਹੈ ਤੇ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ 10 ਵਜੇ ਤੱਕ ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇਗਾ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣਗੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਜਾਣਾਂਗੇ ਉਹਨਾਂ ਕੋਲੋਂ ਪੰਜਾਬ ਦੀ ਰਾਜਨੀਤੀ ਬਾਰੇ ਇਸ ਵੇਲੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੀ ਕੁਛ ਹੋ ਰਿਹਾ ਸਿਆਸਤ ਕਾਫੀ ਗਰਮਾਈ ਹੋਈ ਹੈ ਕਿਉਂਕਿ ਇਲੈਕਸ਼ਨ ਸਿਰ ਦੇ ਉੱਤੇ ਹੈ ਤੇ ਇਸ ਵੇਲੇ ਜੋੜ ਤੋੜ ਦੀ ਰਾਜਨੀਤੀ ਗੱਠ ਜੋੜ ਬ੍ਰੇਕਅਪ ਕਈ ਕੁਛ ਉੱਥੇ ਹੋ ਰਿਹਾ ਸੋ ਤਾਜ਼ਾ ਸਥਿਤੀ ਪੰਜਾਬ ਦੀ ਕੀ ਹੈ ਉਹ ਅਸੀਂ ਪੰਨੂ ਸਾਹਿਬ ਤੋਂ ਪੁੱਛਾਂਗੇ ਕੁਛ ਹੀ ਪਲਾਂ ਦੇ ਵਿੱਚ ਪੰਨੂ ਸਾਹਿਬ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣਗੇ ਜੀ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ ਸੋ ਜੇਕਰ ਤੁਸੀਂ ਟਰੱਕ ਓਨਰ ਹੋ ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਪ੍ਰੋਗਰਾਮ ਦੇ ਅਗਲੇ ਸਪੌਂਸਰ ਨੇ ਜੀ YYC ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੁਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੁਰਾਂ ਨੂੰ ਕਾਲ ਕਰ ਸਕਦੇ ਹੋ ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ

ਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 8257600983 YYC ਹੋਮ ਕੇਅਰ ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ ਸਨਰਿਜ ਮਾਲ ਦੇ ਲਾਗੇ ਨੇ ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ ਤੁਸੀਂ ਵਾਕ ਇਨ ਜਾ ਸਕਦੇ ਹੋ ਹਫਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 5876174696 ਹੈ ਜੀ ਓਏਸਿਸ ਸਮਾਈਲ ਮੈਡੀਕਲ ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ ਇਹਨਾਂ ਦਾ ਫੋਨ ਨੰਬਰ 4039036757 ਹੈ ਜੀ ਮਰਸਡੀਜ਼ ਬੈਂਜ਼ ਕੰਟਰੀ ਹਿਲਸ

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਨੇ ਪੰਨੂ ਸਾਹਿਬ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ
1: ਜੀ ਸ਼ੁਕਰੀਆ ਸਭਨੀ ਨੂੰ ਸਤਿ ਸ੍ਰੀ ਅਕਾਲ
0: ਪੰਨੂ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਉਸ ਮਸਲੇ ਤੋਂ ਕਰਦੇ ਹਾਂ ਜਿਹੜੀ ਇਸ ਵੇਲੇ ਉਲਝਣ ਜੀ ਬਣੀ ਹੈ ਬੁਝਾਰਤ ਜਿਹੀ ਬਣੀ ਹੈ ਸਮਝ ਨਹੀਂ ਆਉਂਦੀ ਕਿਹਦਾ ਯਕੀਨ ਕਰੀਏ ਤੇ ਕਿਹਦਾ ਨਾ ਕਰੀਏ ਜੇ ਅਕਾਲੀਆਂ ਦੀ ਗੱਲ ਸੁਣੀਏ ਤੇ ਉਹ ਕਹਿੰਦੇ ਨੇ ਕਿ ਆਲਮੋਸਟ ਡਨ ਹੈ ਸਾਡਾ ਤੇ ਭਾਜਪਾ ਦੇ ਨਾਲ ਗੱਠਜੋੜ ਹੋਇਆ ਅਰਗਾ ਹੀ ਹੈ ਤੇ ਜੇ ਭਾਜਪਾ ਲੀਡਰਾਂ ਦੀ ਗੱਲ ਸੁਣੀਏ ਤੇ ਉਹ ਬੜੀ ਹੈਂਕੜ ਜੀ ਚ ਜਵਾਬ ਦਿੰਦੇ ਨੇ ਉਹ ਕਹਿੰਦੇ ਗੱਠਜੋੜ ਸਵਾਲ ਹੀ ਨਹੀਂ ਪੈਦਾ ਹੁੰਦਾ ਤੇ ਹੁਣ ਉਹ ਤੇ ਇਸ ਗੱਲ ਨੂੰ ਕੱਟ ਰਹੇ ਨੇ ਤੇ ਯਕੀਨ ਕਿਹਦੇ ਤੇ ਕਰੀਏ ਕਿ ਵਾਕਈ ਗੱਠਜੋੜ ਦੀ ਕੋਈ ਸੰਭਾਵਨਾ ਹੈਗੀ ਹੈ ਕਿ ਲੁਕਾ ਰਹੇ ਨੇ
1: ਦੇਖੋ ਗੱਲ ਇਹ ਹੈ ਕਿ ਜਿੱਥੋਂ ਤੱਕ ਭਾਜਪਾ ਵਾਲਿਆਂ ਦਾ ਸਵਾਲ ਹੈ ਉਹ ਤਾਂ ਸਿਆਸੀ ਖੇਡ ਖੇਡਦੇ ਜਿੱਥੋਂ ਤੱਕ ਅਕਾਲੀ ਦਲ ਦਾ ਸਵਾਲ ਹੈ ਉਹ ਚ ਕੀ ਗੱਲ ਤਾਂ ਇਹ ਕਿ ਅਕਾਲੀ ਦਲ ਦੇ ਮੁਖੀ ਮੀਆਂ ਬੀਵੀ ਦੋਵੇਂ ਝੂਠ ਬਹੁਤ ਬੋਲਦੇ ਇਹੀ ਗੱਲ ਸੀ ਜਿਹੜੀ ਦੋ ਸਾਲ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਮਰੀਕਾ ਤੋਂ ਆਏ ਇੱਕ ਬਹੁਤ ਵੱਡੇ ਬਿਜ਼ਨਸਮੈਨ ਨੂੰ ਜਿਹੜਾ ਅਕਾਲੀਆਂ ਦਾ ਵੀ ਸਾਂਝਾ ਸੀ ਤੇ ਭਾਜਪਾ ਦਾ ਵੀ ਤੇ ਜਿਹਦੇ ਘਰ ਰਹਿ ਕੇ ਤਕਵੀਰ ਨੇ ਪੜ੍ਹਾਈ ਕੀਤੀ ਸੀ ਅਮਰੀਕਾ ਚੋਂ ਉਹ ਕਹਿੰਦਾ ਸੀ ਕਰੋੜਾਂ ਰੁਪਇਆ ਮੇਰੇ ਤੇ ਖਰਚ ਹੋ ਗਿਆ ਮੁੰਡੇ ਦੀ ਸਿਕਿਉਰਿਟੀ ਦਾ ਵੀ ਰਿਹਾਇਸ਼ ਦਾ ਵੀ ਸਾਰੇ ਪ੍ਰਬੰਧ ਉਹ ਕਰਦਾ ਰਿਹਾ ਸੀ ਉਹਨੇ ਆਖਿਆ ਸੀ ਕਹਿੰਦਾ ਅਮਿਤ ਸ਼ਾਹ ਕਹਿੰਦਾ ਕਿ ਮੈਂ ਇਹਦੇ ਨਾਲ ਗੱਲ ਕਰਨ ਨੂੰ ਤਿਆਰ ਨੀ ਇਹਦਾ ਬਾਪੂ ਠੀਕ ਹੁੰਦਾ ਸੀ ਗੱਲ ਕੀਤੀ ਤੇ ਕਾਇਮ ਤਾਂ ਰਹਿੰਦਾ ਸੀ ਇਹ ਮੁੰਡਾ ਝੂਠ ਬੜਾ ਬੋਲਦਾ ਅੰਦਰ ਕੁਛ ਕਹਿੰਦਾ ਬਾਹਰ ਆ ਕੇ ਕੁਛ ਕਹਿੰਦਾ ਐਡੀ ਵੱਡੀ ਗੱਲ ਸਾਹਮਣੇ ਆਉਣ ਤੋਂ ਬਾਅਦ ਸੁਖਬੀਰ ਨੂੰ ਕੋਈ ਰਿਐਕਸ਼ਨ ਦੇਣਾ ਚਾਹੀਦਾ ਸੀ ਚੁੱਪ ਹੀ ਵੱਟ ਗਿਆ ਵੀ ਕੋਈ ਗੱਲ ਨੀ ਫਿਰ ਕੀ ਆ ਹੁਣ ਇਹਦੇ ਸੱਟ ਲੱਗੀ ਹਮਲਾ ਹੋਇਆ ਉੱਥੇ ਨੰਦੇੜ ਸਾਹਿਬ ਹਜ਼ੂਰ ਸਾਹਿਬ ਗਏ ਤੇ ਮਾੜੀ ਗੱਲ ਹੈ ਜਿਹਨੇ ਵੀ ਹਮਲਾ ਕੀਤਾ ਉਹਨੂੰ ਏਦਾਂ ਨਹੀਂ ਸੀ ਕਰਨਾ ਚਾਹੀਦਾ ਗੁਰੂ ਘਰ ਦੇ ਵਿੱਚ ਕੀਤਾ ਗਿਆ ਉਹਦਾ ਇਲਾਜ ਵੀ ਹੋਇਆ ਚਲੋ ਹੁਣ ਠੀਕ ਵੀ ਹੋ ਗਿਆ ਸੁਖਬੀਰ ਤੋਂ ਬਾਦਲ ਬਾਹਰ ਵੀ ਆ ਗਿਆ ਹਮਲਾ ਹੋਇਆ ਉਹਦੇ ਕੋਲ ਜਿਹੜੀ ਕਿਰਪਾਨ ਸੀ ਛੁੱਟੀ ਉਹਨਾਂ ਉਹਨੇ ਹਮਲਾ ਕੀਤਾ ਸ਼ਾਇਦ ਸਿੱਧਾ ਮਾਰਨ ਦੀ ਕੋਸ਼ਿਸ਼ ਕੀਤੀ ਉਹਨੇ ਬਾਂਹ ਕਰਤੀ ਇਹਦੇ ਬਾਂਹ ਤੇ ਸੱਟ ਲੱਗੇ ਉਹ ਬੀਬੀ ਨੇ ਰੈਲੀ ਚ ਆਖਿਆ ਕਿ ਸੁਖਬੀਰ ਜੀ ਨੂੰ 152 ਟਾਂਕੇ ਲੱਗੇ 152 ਟਾਂਕੇ ਮੋਢੇ ਤੋਂ ਲੈ ਕੇ ਹੱਥ ਦੇ ਅਖੀਰਲੇ ਪੋਟੇ ਤੱਕ ਚਲ ਜਾਓ ਤੇ 152 ਟਾਂਕੇ ਲਾਉਣੇ ਔਖੇ ਆ ਜਿੰਨੀ ਸੱਟ ਆ ਉੱਤੇ ਕਿੰਨੇ ਲੱਗੇ ਹੁਣ ਸਾਨੂੰ ਪਤਾ ਨੀ ਲੋਕੀ ਗੱਲਾਂ ਕਰੀ ਜਾਂਦੇ ਆ ਸੁਣੀ ਜਾਂਦੇ ਉਹ ਕਹਿੰਦੇ ਉਸ ਵਕਤ ਗੁਰੂ ਸਾਹਿਬ ਦਾ ਬਾਜ ਆ ਕੇ ਪਤਾ ਨੀ ਕਿੱਦਾਂ ਦੀਆਂ ਗੱਲਾਂ ਕਰਦੇ ਆ ਉਹ ਜਾਂ ਤਾਂ ਇਹ ਸਮਝਿਆ ਕਿ ਲੋਕੀ ਜੋ ਇਹ ਕਹਿ ਤਾਂ ਸੱਚ ਮੰਨ ਹੀ ਲੈਣਾ ਕਰੀ ਜਾਣ ਦੋ ਚਲੋ ਇਹ ਉਹਨਾਂ ਦਾ ਆਪਣੇ ਆਪਣੇ ਸੁਭਾਅ ਵੀ ਹੁੰਦੇ ਆ ਹੁਣ ਰੋਜ਼ ਹੀ ਅਸੀਂ ਇੱਕ ਕੈਂਡੀਡੇਟ ਹੋਰ ਅਨਾਊਂਸ ਕਰਤਾ ਫਿਰ ਹਫ਼ਤੇ ਕੁ ਬਾਅਦ ਆ ਜਾਂਦੀ ਅੱਜ ਉਹਨਾਂ ਨੇ ਪਹਿਲਾ ਕੈਂਡੀਡੇਟ ਅਨਾਊਂਸ ਕੀਤਾ ਇਹਦਾ ਮਤਲਬ ਹੁਣ ਤੱਕ ਜਿਹੜੇ ਬਾਕੀ ਦੇ ਸੀ ਐਵੇਂ ਸੀ ਉਹ ਇੱਕ ਖੇਡ ਖੇਡਦੇ ਪਏ ਆਪਣੇ ਬੰਦਿਆਂ ਦਾ ਡਿੱਗਦਾ ਮਨ ਜਿਹੜਾ ਸੰਭਾਲਣ ਵਾਸਤੇ

0: ਤੇ ਆਪਣੀ ਗੱਲ ਤਾਂ ਭਾਜਪਾ ਨਾਲ ਹੋਈ ਪਈ। ਭਾਜਪਾ ਵਾਲੇ ਦੂਜੀ ਖੇਡ ਖੇਡਦੇ, ਉਹ ਇੱਥੇ ਆ ਕੇ ਅਸੀਂ ਦੋਵਾਂ ਧਿਰਾਂ ਨੂੰ ਆਪੋ ਚ ਟਕਰਾ ਕੇ ਤੇ ਇਹਦੇ ਵਿੱਚੋਂ ਆਪਣਾ ਕੰਮ ਕੱਢਣਾ। ਕੱਲ ਭਾਸਕਰ ਅਖਬਾਰ ਨੇ ਇਹ ਗੱਲ ਦੁਪਹਿਰ ਤੱਕ ਕਹਿਤੀ ਸੀ ਕਿ ਸਾਡੇ ਕੋਲ ਸੀਟਾਂ ਦੀ ਲਿਸਟ ਵੀ ਆ ਚੁੱਕੀ ਹੈ, ਅਕਾਲੀਆਂ ਦਾ ਤੇ ਬੀਜੇਪੀ ਦਾ ਸਮਝੌਤਾ ਹੋ ਗਿਆ। ਪਰ ਸਮਝੌਤਾ ਏਦਾਂ ਦਾ ਜਿਹ ਚ ਅਕਾਲੀਆਂ ਦੀ ਇੱਜ਼ਤ ਕੋਈ ਨਹੀਂ। ਉਹਨਾਂ ਨੇ ਆਖਿਆ ਕਹਿੰਦੇ ਕਿ ਬੀਜੇਪੀ ਅਕਾਲੀਆਂ ਤੋਂ 3 ਸੀਟਾਂ ਵੱਧ ਲੜੇਗੀ। ਹੁਣ ਜੇ 3 ਵੱਧ ਕੱਢ ਦਈਏ, 117 ਚੋਂ ਬਾਕੀ ਤੇ 114 ਰਹਿ ਗਈਆਂ, ਇਹਦਾ ਮਤਲਬ ਅਕਾਲੀਆਂ ਨੂੰ ਮਿਲਦੀਆਂ 57 ਤੇ ਉਹ ਲੜਨਗੇ 60, ਤੇ ਜੇ 60 ਪਹਿਲੇ ਉਹਨਾਂ ਨੇ ਲੜੀਆਂ ਤੇ ਮੁੱਖ ਮੰਤਰੀ ਅਹੁਦਾ ਤੇ ਫਿਰ ਉਹਨਾਂ ਦਾ ਬਣ ਗਿਆ। ਇਹਨਾਂ ਦੇ ਪੱਲੇ ਕੀ ਰਹਿ ਗਿਆ? 5 ਵਾਰੀਆਂ ਦੇ ਮੁੱਖ ਮੰਤਰੀ ਤੇ 11 ਵਾਰੀਆਂ ਦੇ MLA ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਉਹਦੇ ਪੁੱਤਰ ਦੀ ਅਗਵਾਈ ਚ ਇੰਨੀ ਤਰੱਕੀ ਕਰ ਗਈ ਹੈ ਕਿ ਅੱਗੇ ਉਹ 94 ਸੀਟਾਂ ਲੜਦੇ ਹੁੰਦੇ ਸੀ, ਹੁਣ 57 ਦਾ ਸਮਝੌਤਾ ਕਰਨਗੇ, 57 ਥਾਂ ਪਰ ਅੱਧੀ ਕੀ ਆ ਜਾਣ 47 ਤੇ ਬਾਕੀ ਕੀ ਰਹਿ ਗਿਆ। ਭਾਜਪਾ ਇਹ ਚਾਹੁੰਦੀ ਹੈ ਕਿ ਦੋਵਾਂ ਧਿਰਾਂ ਨੂੰ ਟਕਰਾਈ ਜਾਵੇ, ਉਹਨਾਂ ਨੂੰ ਆਖੇ ਵੀ ਸੁਖਬੀਰ ਤੇ ਬਹੁਤ ਥੱਲੇ ਹੋ ਕੇ ਵੀ ਸਮਝੌਤਾ ਕਰਨ ਨੂੰ ਤਿਆਰ ਹੈ, ਤੇ ਸੁਖਬੀਰ ਨੂੰ ਆਖੀ ਜਾਣ ਕਿ ਦੂਸਰੇ ਪਾਸੇ ਥੱਲੇ ਹੋ ਕੇ ਸਮਝੌਤਾ ਕਰਨ ਨੂੰ ਤਿਆਰ ਹੈ, ਤੇ ਦੋਵਾਂ ਦੇ ਟਕਰਾਅ ਚ ਹੌਲੀ ਹੌਲੀ ਇਹਨਾਂ ਦਾ ਵਜਨ ਘਟਾਈ ਜਾਣ ਤੇ ਆਪਣੀਆਂ ਸੀਟਾਂ ਵਧਾਈ ਜਾਣ। ਉਹ ਇਸ ਖੇਡ ਦੇ ਵਿੱਚ ਇਹਨਾਂ ਦੋਵਾਂ ਧਿਰਾਂ ਨੂੰ ਵਰਤ ਕੇ ਅਜੇ ਤੱਕ ਸੀਟਾਂ ਦੇ ਮਾਮਲੇ ਚ ਖੁੱਲ ਕੇ ਗੱਲ ਨਹੀਂ ਕਰਦੇ। ਕੱਲ ਜਦੋਂ ਦੁਪਹਿਰ ਤੱਕ ਇਹ ਗੱਲ ਆ ਗਈ ਕਿ ਸਮਝੌਤਾ ਹੋ ਗਿਆ, ਪਰ ਇਹ ਵੀ ਆ ਗਈ ਕਿ ਸਮਝੌਤੇ ਚ ਭਾਜਪਾ ਨੇ 3 ਵੱਧ ਲੜਨੀਆਂ ਤੇ ਇਹਨਾਂ ਨੇ 57 ਲੜਨੀਆਂ ਉਹਦੀਆਂ 60 ਦੇ ਮੁਕਾਬਲੇ। ਉਸ ਤੋਂ ਬਾਅਦ ਸ਼ਾਮ ਨੂੰ ਭਾਜਪਾ ਦਾ ਪੰਜਾਬ ਦਾ ਇੰਚਾਰਜ ਆਇਆ, ਉਹਨੇ ਆ ਕੇ ਪ੍ਰੈਸ ਕਾਨਫਰੰਸ ਕੀਤੀ ਤੇ ਉਹਨੂੰ ਪੁੱਛਿਆ ਗਿਆ ਕਿ ਤੁਸੀਂ ਦੱਸੋ ਜੀ ਕਦੇ ਅਕਾਲੀਆਂ ਨਾਲ ਕੋਈ ਸਮਝੌਤਾ ਹੋ ਗਿਆ? ਕਹਿੰਦਾ ਤੁਹਾਨੂੰ ਕੌਣ ਕਹਿੰਦਾ, ਸਾਡਾ ਕੋਈ ਸਮਝੌਤਾ ਨਹੀਂ ਹੋਇਆ, ਅਸੀਂ ਪੰਜਾਬ ਦੇ ਵਿੱਚ 117 ਸੀਟਾਂ ਕੱਲਿਆਂ ਨੇ ਲੜਦੀਆਂ, ਅਸੀਂ ਕਿਸੇ ਨਾਲ ਕੋਈ ਸਮਝੌਤਾ ਕਰਨਾ ਹੀ। ਪਰ ਜਿੱਦਾਂ ਉਹਨੇ ਸਾਫ ਕਿਹਾ ਤਾਂ ਕਹਿੰਦੇ ਜੀ ਐਵੇਂ ਗੱਲਾਂ ਫੈਲਾਉਣ ਦੇ ਨੇ, ਸਾਡੀ ਲੀਡਰਸ਼ਿਪ ਨੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ, ਪਰ ਅਸੀਂ ਲੈਣਾ ਵੀ ਨਹੀਂ, ਸਾਨੂੰ ਤਾਂ ਉੱਪਰ ਹਦਾਇਤ ਹੈ ਕਿ 117 ਪੂਰੀਆਂ ਲੜਨੀਆਂ ਨੇ, ਸਮਝੌਤਾ ਨਹੀਂ ਕਰਨਾ। ਉਹਦੇ ਨਾਲ ਕੱਲ ਸ਼ਾਮ ਦੇ ਫਿਰ ਅਕਾਲੀ ਬੜੇ ਮਯੂਸ ਨੇ, ਫਿਰ ਦਿਲ ਛੱਡੀ ਬੈਠੇ, ਹੁਣ ਅੱਜ ਫਿਰ ਇਹ ਨਵਾਂ ਸ਼ੋਸ਼ਾ ਕੁਛ ਛੱਡਣਗੇ। ਇਹ ਤਮਾਸ਼ਾ ਜਿਹਾ ਹੋਣ ਡਿਆ ਜਿਹਦੇ ਚ ਲੋਕਾਂ ਨੂੰ ਸਮਝ ਲੱਗਦੀ ਕਿ ਸੱਚਾਈ
1: ਜੀ। ਪੰਨੂ ਸਾਹਿਬ, RSS ਦੇ ਚੀਫ ਮੋਹਨ ਭਾਗਵਤ ਕੈਨੇਡਾ ਦੇ ਦੌਰੇ ਤੇ ਨੇ, ਇਸ ਦੌਰੇ ਨੂੰ ਕਿਵੇਂ ਦੇਖਦੇ ਹੋ ਜੀ ਤੁਸੀਂ?
0: ਪਤਾ ਨੀ ਦੌਰੇ ਤੇ ਉਹ ਤੁਹਾਨੂੰ ਕੈਨੇਡਾ ਨੂੰ ਵੇਖਦੇ ਆ ਕਿ ਕੈਨੇਡਾ ਵਾਲੇ ਤੁਸੀਂ ਉਹਨਾਂ ਨੂੰ ਵੇਖਦੇ ਆ? ਉਹ ਇੱਕ ਪੁਰਾਣਾ ਗਾਣਾ ਹੁੰਦਾ, ਮੇਲਾ ਵੇਖਦੀ ਹੈ ਮੁਟਿਆਰੇ ਮੇਲਾ ਤੈਨੂੰ ਵੇਖਦਾ, ਉਹ ਪਤਾ ਨੀ ਮੇਲਾ ਸੋ ਵੇਖਦਾ ਕਿ ਮੇਲੇ ਦੇ ਲੋਕ ਵੇਖਦੇ ਆ। ਮੋਹਨ ਭਾਗਵਤ ਜੋ ਕੁਝ ਇੱਥੇ ਕਰਦੇ ਪਿਆ ਉਹਨੂੰ ਸਾਰੀ ਦੁਨੀਆਂ ਵੇਖਦੀ ਹੈ, ਅਸੀਂ ਵੀ ਜਾ ਕੇ ਉੱਥੇ ਬੋਲੀ ਬਦਲਦੀ। ਹੁਣ ਉਹ ਕਹੀ ਜਾਂਦੇ ਕਿ ਕੋਈ ਇੱਥੇ ਇਹੋ ਜਿਹਾ ਹਿੰਦੂ ਨੀ ਜਿਹੜਾ ਆਖੇ ਕਿ ਮੁਸਲਮਾਨ ਇੱਥੋਂ ਬਾਹਰ ਚਲ ਜਾਓ, ਪਾਕਿਸਤਾਨ ਚਲ ਜਾਓ, ਜਦਕਿ ਉਹਨੂੰ ਪਤਾ ਕਿ ਉਹਦਾ ਬਣਾਇਆ ਪ੍ਰਧਾਨ ਮੰਤਰੀ ਜਿਹੜਾ ਉਹਨਾਂ ਦੇ RSS ਨੇ ਬਣਾਇਆ, ਉਹ ਤਾਂ ਆਪ ਮੁਸਲਮਾਨਾਂ ਬਾਰੇ ਬਹੁਤ ਕੁਛ ਕਹਿ ਚੁੱਕਾ, ਤੇ ਇਸ ਗੱਲ ਦੇ ਬਾਵਜੂਦ ਉਹਨੇ ਹਾਂ ਗੱਲ ਕਹਿਤੀ ਕਿ ਪ੍ਰਧਾਨ ਮੰਤਰੀ ਨੇ ਇੱਕ ਵਾਰੀ ਆਖਿਆ ਸੀ, ਅਸੀਂ ਕਹਿੰਦੇ ਹਮ ਦੋ ਹਮਾਰੇ ਦੋ, ਯਹਾਂ ਪਰ ਕੁਛ ਲੋਕ ਹੈ ਜੋ ਕਹਿਤੇ ਹਮ 5 ਹਮਾਰੇ 25 ਔਰ ਦੂਸਰੀ ਪੀੜੀ ਮੈਂ ਜਾ ਕੇ 125। ਉਹ ਹਾਂ ਗੱਲ ਕਿਹਦੇ ਖਿਲਾਫ ਸੀਗੀ? ਪਿਛਲੇ ਜਿਹੜੇ 14 ਸਾਲ ਨੇ ਰਾਜ, 12 ਸਾਲ ਰਾਜ ਕਰ ਲਿਆ ਭਾਰਤ ਚ ਭਾਜਪਾ ਨੇ, ਇਸ ਰਾਜ ਦੇ ਦੌਰਾਨ ਹੁਣ ਤੱਕ 20 ਵਾਰ ਇਹਨਾਂ ਦੇ ਬੰਦਿਆਂ ਨੇ, 20 ਤੋਂ ਵੱਧ ਵਾਰ ਇਹ ਆਖਿਆ ਕਿ ਮੁਸਲਮਾਨ ਜੇ ਇੱਥੇ ਮਹਿਸੂਸ ਕਰਦੇ ਤੇ ਪਾਕਿਸਤਾਨ ਚਲ ਜਾਣ। ਜਿਹੜੇ ਮਹੱਲੇ ਚ ਵੱਧ ਮੁਸਲਮਾਨ ਹੋਣ ਉਹਦਾ ਨਾਂ ਹੀ ਮਿੰਨੀ ਪਾਕਿਸਤਾਨ ਰੱਖ ਦਿੰਦੇ। ਦਿੱਲੀ ਦੇ ਵਿੱਚ ਇੱਕ ਵਾਰੀ ਇੱਕ ਖਾਸ ਮਹੱਲੇ ਦੇ ਉੱਤੇ ਹਮਲੇ ਹੋਏ, ਸ਼ਾਹੀਨ ਬਾਗ ਰੌਲਾ ਪਿਆ, ਉਹ ਲੋਕ ਧਰਨੇ ਲਾ ਕੇ ਬਹਿ ਗਏ, ਉਹਨਾਂ ਦੇ ਪੁਲਿਸ ਦੀ ਹੱਦ ਵੀ ਹੋਇਆ, ਉਲਟੇ ਕੇਸ ਵੀ ਬਣ ਗਏ। ਹੋ ਸਕਦਾ ਉਹਨਾਂ ਵੀ ਕੋਈ ਜਾਤੀਆਂ ਕੀਤੀਆਂ, ਉਹਨੂੰ ਦਸਤਰਤਾ ਵੀ ਹੋ ਸਕਦੀ ਹੈ। ਉਹਦਾ ਨਾਂ ਦਿੱਲੀ ਦੇ ਵਿੱਚ

0: ਨਹੀਂ ਪਾਕਿਸਤਾਨ ਨੂੰ ਰੱਖ ਸਕਦੇ, ਉਹਨਾਂ ਨੂੰ ਛੱਡੋ, ਮੁਸਲਮਾਨਾਂ ਨੂੰ ਕੀ ਕਹਿਣਾ? ਭਾਜਪਾ ਦੇ ਲੀਡਰ ਤੇ ਕਿਸਾਨਾਂ ਨੂੰ ਵੀ ਕਹਿੰਦੇ ਸੀ ਪਾਕਿਸਤਾਨ ਚਲੇ ਜਾਓ, ਪਰ ਇਹ ਕਹਿੰਦੇ ਸੀ ਪਾਕਿਸਤਾਨ ਦੀ ਏਜੰਟ। ਮੋਹਨ ਭਗਤ ਕਹਿੰਦਾ ਨਹੀਂ ਕਹਿ। ਇੱਥੇ ਤਾਂ ਦਿੱਲੀ ਦੇ ਵਿੱਚ ਇੱਕ ਜਲਸੇ ਚ ਇੱਕ ਕੇਂਦਰੀ ਮੰਤਰੀ ਸਾਧਵੀ ਨੇ ਮੁਸਲਮਾਨਾਂ ਬਾਰੇ ਬੜੇ ਗੰਦੇ ਲਫ਼ਜ਼ ਵਰਤੇ ਸਨ, ਤੇ ਬਾਅਦ ਚ ਉਹਨੂੰ ਪਾਰਲੀਮੈਂਟ ਖੋ ਕੇ ਮਾਫ਼ੀ ਮੰਗਣੀ ਪਈ। ਇਹ ਕਹਿੰਦੇ ਅਸੀਂ ਉਹਨਾਂ ਨੂੰ ਆਖਿਆ ਹੀ ਕੁਛ ਨੀ। ਇਹ ਪਤਾ ਨੀ ਕਿਉਂ ਇੱਦਾਂ ਦੀਆਂ ਗੱਲਾਂ ਕਰਦੇ ਨੇ। ਇੱਕ ਇਹਨਾਂ ਦਾ ਉੱਥੋਂ ਬਿਹਾਰ ਤੋਂ ਮੰਤਰੀ ਆ ਕੇਂਦਰੀ ਕੈਬਨਿਟ ਦੇ, ਉਹ ਬੰਦਾ ਹਰ ਤੀਜੇ ਚੌਥੇ ਦਿਨ ਮੁਸਲਮਾਨਾਂ ਦੇ ਖਿਲਾਫ਼ ਇੱਕ ਬਿਆਨ ਦੇ ਦਿੰਦਾ। ਉਹ ਮੱਧ ਪ੍ਰਦੇਸ਼ ਦੇ ਮੰਤਰੀ ਨੇ ਵਿਜੇ ਸ਼ਾਹ ਨੇ ਆਪਰੇਸ਼ਨ ਸੰਧੂਰ ਦੇ ਵਕਤ ਆਰਮੀ ਦੀ ਕਰਨਲ ਸੋਫੀਆ ਜਿਹੜੀ ਹੈ ਉਹਨੂੰ ਹੀ ਕਹਿਤਾ ਸੀ ਅੱਤਵਾਦੀਆਂ ਦੀ ਭੈਣ। ਕਹਿੰਦਾ ਨਰਿੰਦਰ ਮੋਦੀ ਨੇ ਅੱਤਵਾਦੀਆਂ ਦੇ ਖਿਲਾਫ਼ ਪ੍ਰਚਾਰ ਕਰਨ ਵਾਸਤੇ ਉਹਨਾਂ ਦੀ ਭੈਣ ਨੂੰ ਅੱਗੇ ਕੀਤਾ, ਤੇ ਮਤਲਬ ਕਰਨਲ ਸੋਫੀਆ ਕਰਿਆ ਸੀ ਜਿਹੜੀ ਅੱਤਵਾਦੀਆਂ ਦੀ ਭੈਣ ਸੀ। ਮੁੜ ਕੇ ਪਾਰਟੀ ਨੇ ਕਿਹਾ ਤੁਹਾਨੂੰ ਇਹ ਨੀ ਸੀ ਕਹਿਣਾ ਚਾਹੀਦਾ, ਉਹਨੂੰ ਸੁਪਰੀਮ ਕੋਰਟ ਵੀ ਕਹਿੰਦੀ ਰਹੀ ਪਰਮਿਸ਼ਨ ਦਿਓ ਉੱਥੇ ਪਰਚਾ ਦਿਓ ਮੁਕਦਮਾ ਚਲਾਉਣਾ। ਮੱਧ ਪ੍ਰਦੇਸ਼ ਇਸ ਕਾਰਨ ਆਖਿਆ ਜੀ ਨਹੀਂ ਚਲਾਉਣਾ, ਮੈਂ ਨਹੀਂ ਚਲਾਉਣ ਦਿੱਤਾ, ਹੁਣ ਤੱਕ ਨਹੀਂ ਚਲਾਉਣ ਦਿੱਤਾ, ਉਹਨੂੰ ਮੰਤਰੀ ਤੋਂ ਅਸਤੀਫਾ ਵੀ ਨਹੀਂ ਆਇਆ ਅਜੇ ਤੱਕ ਵੀ ਉਹ ਮੰਤਰੀ। ਤੇ ਮੋਹਨ ਭਾਗਵਤ ਪਤਾ ਨੀ ਕਿਹੜੀ ਦੁਨੀਆਂ ਚੋਂ ਕੀ ਕਹੀ ਜਾਂਦੇ ਆ। ਖੈਰ ਉਹ ਲੀਡਰ ਆ ਆਪਣੀ ਆਰਗੇਨਾਈਜੇਸ਼ਨ ਦਾ ਜੋ ਮਰਜ਼ੀ ਆਕੇ, ਪਰ ਹਾਲਾਤ ਉਹ ਨੇ ਜੋ ਉਹ ਕਹਿ ਰਿਹਾ ਉਹ ਤੋਂ ਉਲਟ
1: ਜੀ। ਸਰ ਬੀਜੇਪੀ ਦੀ ਜੇ ਗੱਲ ਕਰੀਏ ਤੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਖਿਲਾਫ ਇੱਕ ਵੀਡੀਓ ਪਾਈ, ਫਿਰ ਵੀਡੀਓ ਵਾਪਸ ਲੈਣੀ ਪਈ, ਇਹ ਕੀ ਚੱਕਰ ਪੈ ਗਿਆ ਜੀ?
0: ਪਤਾ ਨੀ ਏਦਾਂ ਦੀਆਂ ਹਰਕਤਾਂ ਬੜੀ ਵਾਰ ਕਰ ਜਾਂਦੇ ਨੇ। ਇਹਨਾਂ ਦਾ ਉੱਤਰ ਪ੍ਰਦੇਸ਼ ਦੇ ਇੱਕ ਵਾਈਸ ਪ੍ਰੈਜੀਡੈਂਟ ਹੁੰਦਾ ਸੀ, ਉਹਨੇ ਮਾਇਆਵਤੀ ਬਾਰੇ ਏਡੇ ਗੰਦੇ ਲਫ਼ਜ਼ ਵਰਤੇ ਸੀ ਕਿ 5 ਮਿੰਟਾਂ ਦੇ ਅੰਦਰ ਅੰਦਰ ਸਾਰੇ ਉੱਤਰ ਪ੍ਰਦੇਸ਼ ਵੀ ਭੁਚਾਲ ਆ ਗਿਆ, ਪਾਰਲੀਮੈਂਟ ਚ ਵੀ ਭੜਕਾਹਟ ਪੈ ਗਈ। ਮਾਇਆਵਤੀ ਨੇ ਅੱਗੋਂ ਆਖਿਆ ਤੇਰੇ ਘਰ ਤੇਰੀਆਂ ਮਾਵਾਂ ਭੈਣਾਂ ਬਹੁਤ ਦੂਰ ਤੱਕ ਗੱਲ ਗਈ। ਭਾਜਪਾ ਵਾਲਿਆਂ ਨੇ ਉਹਨੂੰ ਲਿਖਾ ਤਾ, ਉਹਦੇ ਵੱਲੋਂ ਇੰਨਾ ਘੱਲ ਕਰਤੇ, ਮੈਨੂੰ ਆਪਣੇ ਲਫ਼ਜ਼ਾਂ ਤੇ ਅਫਸੋਸ ਹੈ, ਉਹਨੂੰ ਲਿਖਾ ਤਾ। ਮੁੜ ਕੇ 2 ਮਹੀਨੇ ਬਾਹਰ ਨੀ ਆਉਣ ਦਿੱਤਾ, ਅੱਗੋਂ ਚੋਣਾਂ ਸੀ, ਜਿੱਥੋਂ ਉਹਨੇ ਚੋਣ ਲੜਨੀ ਸੀ ਉੱਥੋਂ ਦੀ ਘਰਵਾਲੇ ਨੂੰ ਖੜੇ ਕਰਕੇ ਸਾਰਾ ਜ਼ੋਰ ਲਾ ਕੇ ਜਿਤਾਇਆ, ਉੱਤਰ ਪ੍ਰਦੇਸ਼ ਦੀ ਮੰਤਰੀ ਬਣਾ ਤਾ। ਜਿਸ ਤੋਂ ਲੋਕਾਂ ਚ ਸਿਗਨਲ ਚਲਾ ਗਿਆ ਕਿ ਬੰਦੇ ਨੇ ਜੋ ਕੁਛ ਆਖਿਆ ਭਾਜਪਾ ਦੇ ਨਾਲ ਕਿੱਦਾਂ ਤੇ ਕਈ ਵਾਰ ਇਹਨੇ ਕੀਤਾ ਹੋਇਆ। ਹੁਣ ਇਹਨਾਂ ਨੇ ਭਗਵੰਤ ਮਾਨ ਬਾਰੇ ਜਿਹੜੀ ਵੀਡੀਓ ਬਣਾਈ ਉਹਦੇ ਚ ਇੱਕ ਕਲਾਸ ਰੂਮ ਦੇ ਵਿੱਚ ਇੱਕ ਟੀਚਰ ਪੜ੍ਹਾ ਰਿਹਾ, ਉੱਥੇ ਭਗਵੰਤ ਮਾਨ ਤੇ 2-3 ਜਣੇ ਹੋਰ ਜਾਂਦੇ ਆ ਕਲਾਸ ਰੂਮ ਵੇਖਣ, ਮੁੱਖ ਮੰਤਰੀ ਦੇ ਤੌਰ ਤੇ ਜਾਂਦਾ, ਇਹਦੇ ਨਾਲ ਲੋਕ ਨੇ ਲੀਡਰ ਨੇ, ਉਹ ਜਾਂਦੇ ਉਹ ਟੀਚਰ ਜਿਹੜਾ ਉਹ ਇਹਨੂੰ ਵੱਟ ਕੇ ਚਪੇੜਾ ਮਾਰਨ ਲੱਗ ਪੈਂਦਾ। ਉਹ ਜਿਹੜੀ ਵੀਡੀਓ ਹੈ ਉਹਦੇ ਟੀਚਰ ਜੋ ਕੁਝ ਬੋਲਦਾ ਸਖ਼ਤ ਇਤਰਾਜ ਯੋਗ ਹੈ। ਇਹਨਾਂ ਨੇ ਵੀਡੀਓ ਬਣਾ ਦਿੱਤੀ, ਘਰ ਘਰ ਵੀਡੀਓ ਚਲੀ ਗਈ, ਮੁੜ ਕੇ ਮਾਫ਼ੀ ਨੀ ਘੁੰਮਗੀ, ਚਾਰੇ ਪਾਸੇ ਰੌਲਾ ਪੈਣ ਤੋਂ ਬਾਅਦ ਚੁੱਪ ਕਰਕੇ ਆਪਣੇ ਸੋਸ਼ਲ ਮੀਡੀਆ ਤੋਂ ਡਿਲੀਟ ਕਰਤੀ, ਪਰ ਵੀਡੀਓ ਤਾਂ ਘਰ ਘਰ ਜਾ ਚੁੱਕੀ, ਲੋਕਾਂ ਡਾਊਨਲੋਡ ਕਰ ਲਈ ਸੀ ਉਸ ਬਾਰੇ। ਖਾਸ ਕਰਕੇ ਇਹਨਾਂ ਨੇ ਆਪਣੇ ਬੰਦੇ ਨੂੰ ਕਹਿ ਦਿੱਤਾ ਸੀ ਕਰ ਲਓ। ਇਹ ਜਿਹੜੇ ਢੰਗ ਨਾਲ ਉਹਨਾਂ ਕੀਤਾ ਉਹਦਾ ਇੱਕ ਬਹੁਤ ਮਾੜਾ ਪ੍ਰਭਾਵ ਹੈ ਜਾਵੇਗਾ ਅੱਗੋ ਚੋਣਾਂ ਨੇ। ਜੇ ਫਰਜ਼ ਕਰੋ ਕਿਸੇ ਨੇ ਭਾਜਪਾ ਦੇ ਕਿਸੇ ਵੱਡੇ ਛੋਟੇ ਲੀਡਰ ਬਾਰੇ ਇਹੋ ਜਿਹੀ ਵੀਡੀਓ ਬਣਾਈ ਹੁੰਦੀ ਤੇ ਬਰਦਾਸ਼ਤ ਕਰ ਲੈ, ਹੁਣ ਤੱਕ ਤੇ ਭਾਰਤ ਵਿੱਚ 10-12 ਥਾਵਾਂ ਦੇ ਉੱਤੇ ਉਹਦੇ ਖਿਲਾਫ਼ ਪਰਚੇ ਦਰਜ ਹੋਣੇ ਸੀ, ਇੱਕ ਯੂਪੀ ਤੋਂ ਹੋ ਜਾਣਾ, ਇੱਕ ਬਿਹਾਰ ਤੋਂ ਹੋ ਜਾਣਾ, ਇੱਕ ਹਰਿਆਣੇ ਤੋਂ ਹੋ ਜਾਣਾ, ਮੱਧ ਪ੍ਰਦੇਸ਼ ਅੱਡ ਅੜਤਾ ਜਿਹਨਾਂ ਕਾਰਨ। ਰਾਹੁਲ ਗਾਂਧੀ ਇੱਕ ਗੱਲ ਕਹਿੰਦਾ ਤੇ 4-5 ਥਾਂ ਉੱਤੇ ਪਰਚਾ ਦਰਜ ਹੋ ਜਾਂਦਾ, 3-4 ਦਿਨ ਪਹਿਲਾਂ ਦੀ ਗੱਲ ਹੈ। ਇੱਕ ਥਾਂ ਤੇ ਜਾ ਕੇ ਕਾਂਗਰਸ ਦਾ ਪ੍ਰਧਾਨ ਮਲਕਰਜਨ ਖੜਗੇ ਬੋਲ ਪਿਆ, ਉਹ ਕਿਉਂਕਿ ਐਸੀ ਭਾਈਚਾਰੇ ਚੋਂ, ਇਹਨਾਂ ਨੇ ਉਸ ਥਾਂ ਤੋਂ ਬਲ ਕੇ ਬਾਅਦ ਵਿੱਚ ਲਿਆ ਕੇ ਜਲ ਤੇ ਉਹਦੇ ਨਾਲ ਧੋਤਾ, ਔਰ ਉੱਥੇ ਉਸੇ ਵੇਲੇ ਵੀਡੀਓ ਸਾਹਮਣੇ ਆ ਗਈਆਂ ਕਿ ਸ਼ੁੱਧੀਕਰਨ ਕੀਤਾ ਗਿਆ। ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਆਖਿਆ ਕਿ ਤੁਹਾਡੀ ਪਾਰਟੀ ਵਾਲਿਆਂ ਨੇ ਆਹ ਕੁਛ ਕੀਤਾ, ਇਹ ਛੂਤਛਾਤ ਹੈ, ਅਨਟੱਚੇਬਿਲਟੀ ਹੈ, ਕ੍ਰਾਈਮ ਹੈ, ਇੱਥੇ ਕੇਸ ਦਰਜ ਕਰੋ। ਉੱਥੇ ਸਰਕਾਰ ਵੀ ਭਾਜਪਾ ਦੀ ਸੀ, ਉਹਨਾਂ ਨੇ ਉਲਟਾ ਰਾਹੁਲ ਦੇ ਖਿਲਾਫ਼ ਪਰਚਾ ਦਰਜ

0: ਰਾਤਾ ਤੇ ਉੱਥੇ ਤੇ ਕਾਂਗਰਸੀਆਂ ਨੇ ਜਦੋਂ ਪ੍ਰੋਗਰਾਮ ਕੀਤਾ ਤੇ ਗੰਦਗੀ ਬੜੀ ਫੈਲ ਗਈ ਸੀ ਤੇ ਗੰਦਗੀ ਦੀ ਸਫਾਈ ਨੂੰ ਰਾਹੁਲ ਗਾਂਧੀ ਨੇ ਐਸਸੀ ਐਕਟ ਦਾ ਮਾਮਲਾ ਬਣਾ ਕੇ ਤੇ ਦੇਸ਼ ਦੇ ਲੋਕਾਂ ਨੂੰ ਆਪੋ ਚ ਲੜਾਉਣ ਦਾ ਯਤਨ ਕੀਤਾ। ਯਾਨੀ ਜਿਹਨੇ ਗਲਤ ਕੰਮ ਕੀਤਾ ਉਹਨਾਂ ਦੇ ਖਿਲਾਫ਼ ਕਾਰਵਾਈ ਨਹੀਂ, ਗਲਤ ਕੰਮ ਦੇ ਉੱਤੇ ਜਿਹਨੇ ਇਤਰਾਜ਼ ਕੀਤਾ ਰਾਹੁਲ ਗਾਂਧੀ ਨੇ ਉੱਤੇ ਪਰਚਾ ਦਰਜ ਕਰ ਦਿਓ। ਇਹਦਾ ਮਤਲਬ ਕਿ ਜ਼ੋਰਾਵਰ ਦਾ ਸੱਤੀਵੀਂ ਸੌ ਇਸ ਕਿਸਮ ਦੇ ਪਰਚੇ ਹੁਣ ਦਰਜ ਹੋਣਗੇ। ਇਹ ਜੋ ਵੀ ਹੈ ਇਹਨਾਂ ਨੇ ਗਲਤ ਕੀਤਾ, ਇਹਨਾਂ ਨੂੰ ਇਹੋ ਜਿਹਾ ਕੰਮ ਨਹੀਂ ਸੀ ਕਰਨਾ ਚਾਹੀਦਾ ਜੋ ਉਹਨਾਂ ਨੇ ਭਗਵੰਤ ਮਾਨ ਦੇ ਬਾਰੇ ਕੀਤਾ। ਇਲੈਕਸ਼ਨ ਹੋ ਸਕਦਾ ਇਹਨੂੰ ਲੈ ਕੇ ਅਦਾਲਤ ਭੇਜਣ, ਇਹ ਵੀ ਤਾਂ ਹੋ ਸਕਦਾ ਕੱਲ ਨੂੰ ਕੋਈ ਉਹਨਾਂ ਚ ਉੱਠ ਕੇ ਇਸ ਤਰ੍ਹਾਂ ਦੀ ਪੁੱਠੀ ਸਿੱਧੀ ਕੋਈ ਵੀਡੀਓ ਇਹਨਾਂ ਦੇ ਬੰਦਿਆਂ ਬਾਰੇ ਬਣਾ ਦੇ, ਫਿਰ ਕੀ ਕਰਨਗੇ। ਇਹ ਚੰਗਾ ਨਹੀਂ ਹੋਇਆ ਜੋ ਕੁਝ ਕੀਤਾ ਗਿਆ। ਇਹਦੇ ਨਾਲ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਰਾਜਨੀਤੀ ਚ ਇੱਕ ਇਹੋ ਜਿਹੀ ਕੁੜੱਤਣ ਪੈਦਾ ਹੋ ਗਈ ਹੈ ਜਿਹੜੀ ਚੱਲਦੀ ਚੋਣ ਦੌਰਾਨ ਲਗਾਤਾਰ ਵੱਧ ਸਕਦੀ ਹੈ। ਭਗਵੰਤ ਮਾਨ ਦੇ ਖਿਲਾਫ ਇਹੋ ਜਿਹੀ ਵੀਡੀਓ ਕਦੀ ਆਉਣ ਦੀ ਦੇਰ ਸੀ? ਹੁਣ ਕੱਲੇ ਭਾਜਪਾ ਵਾਲਿਆਂ ਨੇ, ਅਕਾਲੀਆਂ ਵੀ ਚੁੱਕ ਲੈਣੀਆਂ ਕਈਆਂ ਨੇ, ਹੇਠਲੇ ਪੱਧਰ ਵਾਲਿਆਂ ਨੇ, ਕੁਝ ਹੋਰ ਜਥੇਬੰਦੀਆਂ ਜਿਹੜੀਆਂ ਭਗਵੰਤ ਮਾਨ ਦੇ ਖਿਲਾਫ ਉਹ ਵੀ ਚੁੱਕ ਸਕਦੀਆਂ। ਜਿਹਨੇ ਵੀ ਇਹ ਬਣਾਈ ਆ ਉਹਨੇ ਆਪਣੀ ਪਾਰਟੀ ਲੀਡਰਸ਼ਿਪ ਤੋਂ ਪੁੱਛ ਕੇ ਬਣਾਈ ਕਿ ਆਪੇ ਬਣਾਈ ਆ, ਇਹਨਾਂ ਦੇ ਸੋਸ਼ਲ ਮੀਡੀਆ ਨੇ ਇੱਕ ਕਿਸਮ ਦਾ ਭਾਵ ਕੀਤਾ, ਇਹ ਨਹੀਂ ਸੀ ਕਰਨਾ ਚਾਹੀਦਾ
1: ਜੀ। ਪੰਨੂ ਸਾਹਿਬ, ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖਿਲਾਫ ਵਾਰੰਟ ਜਾਰੀ ਹੋ ਗਏ ਨੇ, ਕਹਿੰਦੇ ਨੇ ਕਿ ਫੜ ਲਓ ਰਾਜਾ ਵੜਿੰਗ ਨੂੰ। ਕਿੰਨੇ ਇਹ ਵਾਰੰਟ ਜਾਰੀ ਕੀਤੇ ਨੇ ਤੇ ਮਾਮਲਾ ਕੀ ਹੈ ਜੀ?
0: ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਵਾਰੀ ਇਲੈਕਸ਼ਨ ਚ ਬੋਲਦਿਆਂ ਇਹ ਦੱਸਣ ਵਾਸਤੇ ਕਿ ਕਾਂਗਰਸ ਪਾਰਟੀ ਦਲਿਤ ਭਾਈਚਾਰੇ ਨੂੰ ਬਹੁਤ ਮਾਣ ਤਾਣ ਦਿੰਦੀ ਹੈ, ਇਹਨੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਖਿਲਾਫ ਕੁਝ ਇਸ ਤਰ੍ਹਾਂ ਦੀਆਂ ਰਿਮਾਰਕ ਪਹਿਲਾਂ ਕਹਿ ਸੀ ਕਿ ਉਹ ਸਾਡੇ ਲੀਡਰ ਸੀ, ਉਹਨਾਂ ਦੀ ਜਾਤ ਫਲਾਨੀ ਸੀ, ਉਹਨਾਂ ਦਾ ਰੰਗ ਇਹੋ ਜਿਹਾ ਸੀ। ਇਹਨਾਂ ਨੇ ਕਾਫੀ ਸਾਰੀਆਂ ਗੱਲਾਂ ਕਹਿ ਤੀਆਂ, ਉਹ ਜਿੰਨੀਆਂ ਗੱਲਾਂ ਕਹੀਆਂ ਗਈਆਂ ਉਹ ਸਾਰਿਆਂ ਨੂੰ ਲੈ ਕੇ ਉਹਦੇ ਪੁੱਤਰ ਨੇ ਸ਼ਿਕਾਇਤ ਕਰਤੀ। ਬੂਟਾ ਸਿੰਘ ਸਾਰੀ ਉਮਰ ਦਾ ਕਾਂਗਰਸੀ ਲੀਡਰ ਸੀ, ਉਹ ਇੱਥੋਂ ਜਲੰਧਰ ਜ਼ਿਲ੍ਹੇ ਦੇ ਵਿੱਚ ਉੱਠ ਕੇ ਗਿਆ ਸੀ। ਉਹਦੇ ਪੁੱਤਰ ਨੇ ਵੀ ਇੱਕ ਦੋ ਵਾਰੀ ਚੋਣ ਲੜੀ ਸੀ, ਮੇਰਾ ਖਿਆਲ ਜਿੰਨਾ ਕੁ ਚੇਤਾ ਦਾ ਬਠਿੰਡੇ ਵਗੈਰਾ ਤੋਂ ਜਿੱਤ ਨਹੀਂ ਸੀ ਸਕਿਆ। ਪਰ ਬੂਟਾ ਸਿੰਘ ਤਾਂ ਇੱਥੋਂ ਛੋਟੀਆਂ ਚੋਣਾਂ ਤੋਂ ਹੁੰਦੀਆਂ ਹੁੰਦੀਆਂ ਪਾਰਲੀਮੈਂਟ ਚੋਣ ਲੜ ਕੇ ਪਹਿਲਾਂ ਉਦੋਂ ਡਿਪਟੀ ਮਿਨਿਸਟਰ ਬਣਾਉਂਦਾ ਨਹੀਂ, ਹੁਣ ਤੱਕ ਬਣਾਉਂਦਾ ਨੀ, ਉਹ ਡਿਪਟੀ ਮਿਨਿਸਟਰ ਵੀ ਬਣੇ, ਫਿਰ ਰਾਜ ਮੰਤਰੀ ਬਣੇ, ਰਾਜ ਮੰਤਰੀ ਤੋਂ ਕੈਬਨਿਟ ਮੰਤਰੀ ਬਣੇ, ਔਰ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਤੋਂ ਬਾਅਦ ਦੂਸਰਾ ਸਭ ਤੋਂ ਸਖ਼ਤ ਉਹਦਾ ਗਿਣਿਆ ਜਾਂਦਾ ਗ੍ਰਹਿ ਮੰਤਰੀ ਦਾ, ਉਹ ਗ੍ਰਹਿ ਮੰਤਰੀ ਵੀ ਬੜਾ ਚਿਰ ਹੈ। ਫਿਰ ਉਹ ਕਾਂਗਰਸੀ ਸਰਕਾਰ ਵਿੱਚ ਤੇ ਹੈਗੇ ਸਨ, ਬਾਅਦ ਚ ਵਾਜਪੇਈ ਦੀ ਸਰਕਾਰ ਚ ਵੀ ਰਹੇ ਤੇ ਗਵਰਨਰ ਵੀ ਰਹੇ। ਇਹਨੂੰ ਕੁਛ ਕਹਿਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ, ਇਹਨੇ ਗੱਲਾਂ ਕੁਛ ਜ਼ਿਆਦੀਆਂ ਕਹਿਤੀਆਂ ਤੇ ਉਹਨਾਂ ਨੂੰ ਲੈ ਕੇ ਉਹਦੇ ਪੁੱਤਰ ਨੇ ਜਿਹੜੀ ਸ਼ਿਕਾਇਤ ਕੀਤੀ ਸੀ ਉਹਦੇ ਉੱਤੇ ਭਾਰਤ ਸਰਕਾਰ ਦਾ ਜਿਹੜਾ ਸ਼ਡਿਊਲਡ ਕਾਸਟ ਬਾਰੇ ਕਮਿਸ਼ਨ ਹੈ ਉਹਨਾਂ ਨੇ ਇਹਦੇ ਉੱਤੇ ਆਰਡਰ ਜਾਰੀ ਕਰਤਾ ਕਿ ਉਹਨੂੰ ਪੰਜਾਂ ਦਿਨਾਂ ਦੇ ਅੰਦਰ ਅੰਦਰ ਗ੍ਰਿਫ਼ਤਾਰ ਕੀਤਾ ਜਾਵੇ। ਰਾਜਾ ਵੜਿੰਗ ਦੀਆਂ ਮੁਸ਼ਕਲਾਂ ਬਹੁਤ ਨੇ, ਪੰਜਾਬ ਦੀ ਕਾਂਗਰਸ ਨੂੰ ਜਦੋਂ ਪ੍ਰਧਾਨ ਬਣਾਇਆ ਗਿਆ ਉਹ ਬਾਕੀਆਂ ਨਾਲ ਮਿਲ ਕੇ ਨਹੀਂ ਚੱਲ ਸਕਿਆ, ਲਗਾਤਾਰ ਦੀਆਂ ਮੁਸ਼ਕਲਾਂ ਵੱਧਦੀਆਂ ਗਈਆਂ। ਫਿਰ ਜਦੋਂ ਉਹਨੇ ਆ ਕੇ ਲੁਧਿਆਣੇ ਤੋਂ ਚੋਣ ਲੜੀ ਤੇ ਉਸ ਚੋਣ ਦੇ ਵਿੱਚ ਰਵਨੀਤ ਬਿੱਟੂ ਦੇ ਖਿਲਾਫ ਲੜ ਕੇ ਜਿੱਤਿਆ, ਉਹਦੇ ਨਾਲ ਵੀ ਪਾਰਟੀ ਚ ਮੁਸ਼ਕਲਾਂ ਵਧੀਆਂ। ਮੁੜ ਕੇ ਉੱਥੇ ਇੱਕ ਸੀਟ ਦੀ ਉਪ ਚੋਣ ਸੀ, ਉਹਦੇ ਚ ਭਾਰਤ ਭੂਸ਼ਣ ਆਸ਼ੂ ਨੂੰ ਟਿਕਟ ਮਿਲ ਗਈ, ਇਹਦੀ ਚੋਣ ਚ ਆਸ਼ੂ ਨੀ ਸੀ ਆਇਆ ਤੇ ਆਸ਼ੂ ਨੂੰ ਖੜਾ ਕੀਤਾ ਤੇ ਸਾਰੀ ਚੋਣ ਚ ਇਹ ਨੀ ਗਿਆ। ਇਹ ਮਤਲਬ ਸਿੱਧੇ ਤੌਰ ਤੇ ਉਹਦੇ ਨਾਲ ਨੀ ਗਿਆ ਕਿਉਂਕਿ ਉਹ ਆਪ ਉਹ ਵੀ ਨੀ ਸੀ ਨਾਲ ਲਾਉਂਦਾ, ਇਹ ਉਹ ਕੈਂਡੀਡੇਟ ਸੀਗਾ ਤੇ ਇਹ ਸੂਬਾ ਪ੍ਰਧਾਨ ਸੀ, ਦੋ ਵਾਰੀ ਉਹਦੇ ਘਰ ਜਾ ਕੇ ਬੈਠਾ ਰਿਹਾ, ਉਹਨੇ ਮਿਲਣ ਤੋਂ ਨਾ ਕਰਤੀ। ਹੁਣ ਜਦੋਂ ਪਿਛਲੇ ਮਹੀਨੇ ਕਾਂਗਰਸ ਪਾਰਟੀ ਨੇ ਪੰਜਾਬ ਦੇ ਅਹੁਦੇ ਵੰਡੇ ਤੇ ਉਹਨਾਂ ਅਹੁਦਿਆਂ ਦੀ ਵੰਡ ਚ ਉਹਨਾਂ ਨੇ ਇਹਨੂੰ ਪੰਜਾਬ ਦਾ ਪ੍ਰਧਾਨ ਬਣਾ ਦਿੱਤਾ ਤੇ ਪੰਜਾਬ ਦੇ ਸਾਰੇ ਵੱਡੇ ਲੀਡਰ ਦੇ ਖਿਲਾਫ਼ ਹੋ ਗਏ। ਪ੍ਰਤਾਪ ਸਿੰਘ ਬਾਜਵਾ ਵੀ ਇੱਕ ਸਟੇਜ ਦੇ ਖਿਲਾਫ਼ ਸੀ, ਹੁਣ ਬਾਗੀਆਂ ਦੇ ਨਾਲ ਤਾਂ ਨੀਗਾ, ਜਿਹੜੇ ਆਪੋਜੀਸ਼ਨ ਦੇ

0: ਤੇ ਨਿਰਭਰ ਰਹਿਣਾ ਚਾਹੁੰਦਾ। ਉਹ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਦੋਵੇਂ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਓਮ ਪ੍ਰਕਾਸ਼ ਸੋਨੀ, ਜਿੰਨੇ ਵੱਡੇ ਵੱਡੇ ਲੀਡਰ ਨੇ ਉਹ ਸਾਰੇ ਦੇ ਖਿਲਾਫ ਨੇ। ਇੱਕ ਪਾਸੇ ਦੋਨਾਂ ਉਲਝਣਾਂ ਚ ਫਸਿਆ ਹੋਵੇ, ਦੂਜੇ ਪਾਸੇ ਰੈਸਟੋਰੈਂਟ ਜਾਰੀ ਹੋ ਗਿਆ, ਉਹਦੇ ਦੇ ਉੱਤੇ ਕੋਰਟ ਵੀ ਭੱਜੂਗਾ, ਹਾਈ ਕੋਰਟ ਵੀ ਜਾ ਸਕਦਾ, ਸੁਪਰੀਮ ਕੋਰਟ ਵੀ, ਪਤਾ ਨੀ ਅੱਗੇ ਕੀ ਹੋਏਗਾ। ਪਰ ਉਹ ਲੜ 5 ਦਿਨ ਦੇ ਅੰਦਰ ਗ੍ਰਿਫਤਾਰੀ ਦੇ ਆਰਡਰ ਹਨ, ਇਹ ਉਹਦੇ ਵਾਸਤੇ ਔਖੀ ਘੜੀ ਆ, ਪਤਾ ਨੀ ਅੱਗੋਂ ਕੀ ਬਣੇਗਾ
1: ਜੀ। ਪਰ ਸਭ ਅਦਾਲਤ ਤੋਂ ਖਿਆਲ ਆਇਆ ਕਿ ਸੁਪਰੀਮ ਕੋਰਟ ਦੇ ਨਾਲ ਜੁੜੀ ਹੋਈ ਇੱਕ ਖਬਰ ਅਖਬਾਰ ਚ ਛਪੀ ਹੈ ਕਿ ਸੁਪਰੀਮ ਕੋਰਟ ਨੇ ਇੱਕ ਆਕਰੋਚ ਜਨਤਾ ਪਾਰਟੀ ਦਾ ਪ੍ਰਦਰਸ਼ਨ ਰੋਕਣ ਤੋਂ ਨਾ ਕਰਤੀ ਹੈ, ਕਿਸ ਪਟੀਸ਼ਨ ਦੀ ਸੁਣਵਾਈ ਕਰਦਿਆਂ ਇਹ ਗੱਲ ਕਹੀ ਹੈ ਤੇ ਹੋਰ ਕੀ ਕੀ ਕਿਹਾ ਜੀ ਸੁਪਰੀਮ ਕੋਰਟ ਨੇ?
0: ਉੱਥੇ ਸੁਪਰੀਮ ਕੋਰਟ ਦੇ ਵਿੱਚ ਇੱਕ ਅਰਜੀ ਦਿੱਤੀ ਗਈ ਕਿ ਜਿਹੜੀ ਕਾਂਗਰਸ ਜਨਤਾ ਪਾਰਟੀ CJP, ਇਹਨਾਂ ਨੇ 5 ਸਤੰਬਰ ਨੂੰ ਦਿੱਲੀ ਚ ਇੱਕ ਕਾਫੀ ਵੱਡਾ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਬਣਾਇਆ। ਉਹਦਾ ਕਾਰਨ ਇਹ ਹੈ ਕਿ ਜਿਹੜੇ ਪਿਛਲਿਆਂ ਨੇ ਪ੍ਰਦਰਸ਼ਨ ਕੀਤਾ ਸੀ, ਇੱਕ ਸਮਝੌਤਾ ਆਇਆ BJP ਦੇ ਨਾਲ, ਉਸ ਸਮਝੌਤੇ ਤੋਂ ਬਾਅਦ ਇਹਨਾਂ ਨੂੰ ਰੰਜ ਇਸ ਗੱਲ ਦਾ ਰੋਸ ਹੈ ਕਿ ਨਰਿੰਦਰ ਮੋਦੀ ਆਗਿਆ ਨਾ ਦਿੱਤੀ ਜਾਵੇ। ਕਾਰਨ ਉਹਨੇ ਇਹ ਦੱਸਿਆ ਕਿ 5 ਤਰੀਕ ਨੂੰ ਉਹਨਾਂ ਨੇ ਪ੍ਰਦਰਸ਼ਨ ਕਰਨਾ, ਅੱਗੋ 11-12 ਨੂੰ ਇੱਥੇ ਬ੍ਰਿਕਸ ਦਾ ਸੰਮੇਲਨ ਹੋਣਾ। ਬ੍ਰਿਕਸ ਜਾਓ, ਮੈਂ ਤੁਹਾਡੀ ਜਾਣਕਾਰੀ ਦੱਸਦਾ, ਵੈਸੇ ਤੁਸੀਂ ਜਾਣਦੇ ਵੀ ਹੋ ਸਕਦੇ ਆ, ਇਹ ਪਹਿਲਾਂ ਰਿਕ ਹੁੰਦਾ ਸੀ, ਰਸ਼ੀਆ ਇੰਡੀਆ ਚਾਈਨਾ RIC ਰਿਕ ਹੁੰਦਾ ਸੀ, ਫਿਰ ਇਹਦਾ ਬ੍ਰਾਜ਼ੀਲ ਮਿਲ ਗਿਆ, ਇਹ ਬ੍ਰਿਕ ਬਣ ਗਏ। ਸਾਊਥ ਅਫਰੀਕਾ ਮਿਲਿਆ ਤੇ ਉਹਦਾ ਐਸ ਪੈ ਕੇ ਬ੍ਰਿਕਸ ਬਣ ਗਿਆ। ਉਹਦੇ ਬਾਅਦ ਇੱਥੇ ਕਿ ਦੋ ਦੋ ਕਰਕੇ ਹੋਰ ਕਈ ਦੇਸ਼ ਜੁੜਦੇ ਗਏ, ਇਸ ਵੇਲੇ 30 ਦੇ ਕਰੀਬ ਦੇਸ਼ ਸ਼ਾਮਿਲ ਨੇ। ਉਹਨਾਂ ਦੇਸ਼ਾਂ ਦਾ ਸੰਮੇਲਨ ਹੋਣਾ, ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਆਉਣਗੇ, ਕਿਸੇ ਦੇਸ਼ ਦੇ ਰਾਸ਼ਟਰਪਤੀ ਆਉਣਗੇ, ਕਿਸੇ ਦੇਸ਼ ਦਾ ਰਾਜਾ ਵੀ ਆ ਸਕਦਾ, ਛੋਟੇ ਰਾਜੇ ਜਾਂ ਰਾਜਕੁਮਾਰ ਜਿਹੜੇ ਆ ਜਿਹੜੇ ਦੇਸ਼ਾਂ ਚ ਉਹ ਵੀ ਆ ਸਕਦੇ। ਉਹ ਸਮਾਗਮ ਬਹੁਤ ਵੱਡਾ ਹੁੰਦਾ। ਇਹ ਹੁਣ ਇਹਨੇ ਸਾਬਕਾ ਪੁਲਿਸ ਅਫਸਰ ਨੇ ਜਾ ਕੇ ਸ਼ਿਕਾਇਤ ਕਰ ਦਿੱਤੀ, ਇਹ ਦੇਖੋ ਜੀ 5 ਤਰੀਕ ਉਹਨੇ ਸਮਾਗਮ ਰੱਖ ਲਿਆ, ਉੱਥੇ ਪ੍ਰਦਰਸ਼ਨ ਰੱਖ ਲਿਆ, ਤੇ ਜੇ ਇਹ ਜਾ ਕੇ ਉੱਥੇ ਬੈਠ ਕੇ ਮੁੜ ਕੇ 5-7 ਦਿਨ ਉੱਠੇ ਹੀ ਨਾ, ਤੇ ਐਡਾ ਵੱਡਾ ਉੱਥੇ ਜਿਹੜਾ ਪ੍ਰਦਰਸ਼ਨ ਇਹਨਾਂ ਦਾ, ਦੂਸਰੇ ਪਾਸੋਂ ਐਡਾ ਵੱਡਾ ਸਮਾਗਮ ਇੰਟਰਨੈਸ਼ਨਲ ਪੱਧਰ ਦਾ, ਇਹ ਤਾਂ ਕੰਮ ਖਰਾਬ ਹੋ ਜੂ ਇਹਨੂੰ ਰੋਕਿਆ ਜਾਵੇ। ਸੁਪਰੀਮ ਕੋਰਟ ਨੇ ਆਰਡਰ ਜਾਰੀ ਕਰਨ ਤੋਂ ਨਾ ਕਰਤੀ। ਉਹ ਕਹਿੰਦੇ ਵੀ ਪ੍ਰਦਰਸ਼ਨ ਕਰਨ ਦਾ ਹੱਕ ਹੈ, ਜਮਹੂਰੀ ਹੱਕ ਹੈ, ਅਸੀਂ ਸਮਝਦੇ ਹਾਂ ਕਿ ਵੀ ਡਿਸਿਪਲਿਨ ਚ ਰਹਿਣਗੇ, ਅਸੀਂ ਇਹ ਵੀ ਸਮਝਦੇ ਹਾਂ ਕਿ ਸਰਕਾਰ ਇੰਨੀ ਮਜ਼ਬੂਤ ਹੈ ਕਿ ਅਮਲ ਕਾਨੂੰਨ ਦੀ ਕੰਟਰੋਲ ਕਰ ਲੇਗੀ, ਸਾਡੇ ਦਖਲ ਦੀ ਲੋੜ ਨਹੀਂ। ਇਹਦੇ ਚ ਇੱਕ ਕਾਰਨ ਹੋਰ ਵੀ ਹੈ, ਉਹ ਇਹ ਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਇਹ ਗੱਲ ਆਖੀ ਸੀ ਕਿ ਬੇਰੁਜ਼ਗਾਰ ਨੌਜਵਾਨ ਤੇ ਕਾਰਕੁਨਾਂ ਵਰਗੇ, ਉਹਦੇ ਇਹ ਗੱਲ ਆਖਣ ਤੋਂ ਹੀ ਤੇ ਪੌੜਾ ਪਿਆ ਸੀ। ਬਾਅਦ ਚ ਉਹਨੇ ਕਈ ਵਾਰ ਸਫਾਈ ਵੀ ਦਿੱਤੀ, ਉਹ ਕਾਂਗਰਸ ਜਨਤਾ ਪਾਰਟੀ ਇੱਥੋਂ ਬਣੀ ਸੀ। ਫਿਰ ਜਦੋਂ ਚੀਫ ਜਸਟਿਸ ਨੇ ਜਾਣਾ ਸੀ ਉਧਰ ਨੂੰ ਹੈਦਰਾਬਾਦ ਨੂੰ, ਉੱਥੇ ਲਾਅ ਯੂਨੀਵਰਸਿਟੀ ਡਿਗਰੀਆਂ ਵੰਡਣ, ਤੇ ਉੱਥੇ ਵਿਦਿਆਰਥੀਆਂ ਨੇ ਕਹਿਤਾ ਕਿ ਇਹਨੂੰ ਨਾ ਸੱਦੋ, ਅਸੀਂ ਇਹ ਤੋਂ ਡਿਗਰੀਆਂ ਨੀ ਲੈਣੀਆਂ ਕਿਉਂਕਿ ਭਾਰਤ ਦੇ ਚੀਫ ਜਸਟਿਸ ਤੇ ਉਹਦੇ ਤੇ ਹੋ ਕੇ ਇਹ ਤਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਕਾਕਰੋਚ ਦੱਸਦਾ, ਤੇ ਅਸੀਂ ਇਹਤੋਂ ਡਿਗਰੀਆਂ ਨੀ ਲੈਣੀਆਂ। ਉਹਨਾਂ ਨੂੰ ਯੂਨੀਵਰਸਿਟੀ ਨੂੰ ਉਹ ਡਿਗਰੀ ਵੰਡ ਸਮਾਗਮ ਰੱਦ ਕਰਨਾ ਪਿਆ, ਤੇ ਉਹਨਾਂ ਨੇ ਆਖਿਆ ਜੀ ਡਿਗਰੀਆਂ ਘਰੋਂ ਘਰੇ ਭੇਜ ਦਾਂਗੇ। ਇਹਦੇ ਤੋਂ ਬਾਅਦ ਜਿਹੜੇ ਭਾਰਤ ਦੀ ਕਾਨੂੰਨੀ ਤੌਰ ਤੇ ਬਾਰ ਕੌਂਸਲ ਹੈ, ਸੁਪਰੀਮ ਕੋਰਟ ਦੇ ਵਿੱਚ ਵਕੀਲਾਂ ਦੀ ਚੁਣੀ ਹੋਈ ਕੌਂਸਲ, ਉਹਦਾ ਕੌਂਸਟੀਟਿਊਸ਼ਨਲ ਦਰਜਾ ਹੁੰਦਾ। ਉਹਨੇ ਥੱਲੇ ਸਾਰੇ ਸੂਬਿਆਂ ਦੇ ਵਿੱਚ ਹਾਈ ਕੋਰਟਾਂ ਦੀਆਂ ਬਾਰ ਕੌਂਸਲਾਂ ਨੂੰ ਕਹਿਤਾ ਕਿ ਤਾਂ ਸਾਡੀ ਪੰਜਾਬ ਹਰਿਆਣਾ ਹਾਈ ਕੋਰਟ ਦੀ ਬਾਰ ਕੌਂਸਲ ਵੀ ਹੈ, ਉਹਨਾਂ ਨੂੰ ਕਹਿਤਾ ਕਿ ਤੁਸੀਂ ਵਕੀਲਾਂ ਦੀ ਰਜਿਸਟ੍ਰੇਸ਼ਨ ਕਰਨ ਲੱਗਿਆ, ਜਿਹੜੇ ਵਕੀਲ ਉਸ ਲਾ ਯੂਨੀਵਰਸਿਟੀ ਡਿਗਰੀ ਲੈ ਕੇ ਆਉਣ, ਉਹਨਾਂ ਦੀ ਰਜਿਸਟ੍ਰੇਸ਼ਨ ਨਾ ਕਰੋ ਤੇ ਉਹਨਾਂ ਨੂੰ ਪ੍ਰੈਕਟਿਸ ਕਰਨ ਦਾ ਹੱਕ ਨਾ ਦਿਓ। ਇਹਦੇ ਉੱਤੇ ਰੌਲਾ ਪੈ ਗਿਆ ਕਿ ਤੁਸੀਂ ਤਾਂ ਕਹਿਰਾ ਮਨਾਉਣਾ ਚਾਹੁੰਦੇ। ਬਾਰ ਕੌਂਸਲ ਆਫ ਇੰਡੀਆ ਦਾ ਜਿਹੜਾ ਚੇਅਰਮੈਨ ਹੈ ਉਹ ਥੋੜਾ ਭਾਜਪਾ ਦੇ ਨੇੜੇ, ਇਸ ਕਰਕੇ ਵੀ ਗੱਲ ਬਹੁਤ ਵੱਧ ਗਈ। ਫਿਰ ਸੁਪਰੀਮ ਕੋਰਟ ਨੇ ਆਰਡਰ ਕੀਤਾ ਕਿ ਇਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ, ਸਾਰੀਆਂ ਬਾਰ ਕੌਂਸਲਾਂ ਆਪਣੇ ਲਾ

0: Na sokan nyert, hiszen ön tanítasztani. Én nálam aztán kéber a csukka. Mondja, félesz kállom lehetke. Te bár kánszal, Supreme Court jelenne, te kentte, hogy áldra jári kardan di. Masra hol bigdana szí, mert szomjam. Onnan ne inkár kattke csengar títa. ਇਹ ਤੇ ਹਾਲਾਤ ਇਸ ਤਰ੍ਹਾਂ ਦੇ ਬਣ ਸਕਦੇ ਸੀ ਕਿ ਵਿਦਿਆਰਥੀ ਆਪ ਨੂੰ ਹਰੇ ਬਾਜ਼ਾਰਾਂ ਚ ਨਿਕਲਦੇ ਤੇ ਜੇ ਨਿਕਲਦੇ ਤੇ ਥੱਲੇ ਦਿੱਲੀ ਪੁਲਿਸ ਨਿਕਲਣ ਫਿਰ ਉਹ ਸਾਰੇ ਭਾਰਤ ਵਿੱਚ ਵੀ ਨਿਕਲ ਸਕਦੇ ਸੀ ਸੁਪਰੀਮ ਕੋਰਟ ਨੇ ਕੱਲ੍ਹ ਠੀਕ ਕੀਤਾ
1: ਜੀ ਪਰ ਸਭ ਗੱਲ ਯੂਪੀ ਦੀ ਕਰਦੇ ਹਾਂ ਯੂਪੀ ਦੇ ਸਹਾਰਨਪੁਰ ਦੇ ਵਿੱਚ ਇੱਕ ਬੈਂਕ ਦੇ ਕਰੰਸੀ ਚੈਸਟ ਦੇ ਵਿੱਚ ਕਰੋੜਾਂ ਰੁਪਈਆਂ ਦੇ ਨਕਲੀ ਨੋਟ ਮਿਲੇ ਨੇ ਐਡਾ ਵੱਡਾ ਕਾਲਾ ਮਾਲਾ ਬੈਂਕ ਨਾਲ ਕਿੱਦਾਂ ਹੋ ਗਿਆ ਜੀ
0: ਕਰੰਸੀ ਚੈਸਟ ਹੁੰਦਾ ਬੈਂਕ ਦਾ ਉਹ ਥਾਂ ਜਿੱਥੋਂ ਉਹ ਆਪਣੇ ਜ਼ਿਲ੍ਹੇ ਜਾਂ ਪੰਜ ਸੱਤ ਜ਼ਿਲ੍ਹਿਆਂ ਦੇ ਇਕੱਠੇ ਗਰੁੱਪ ਨੂੰ ਜਿੰਨੀ ਵੀ ਪੈਸੇ ਦੀ ਲੋੜ ਆ ਉਹ ਉੱਥੋਂ ਪੂਰੀ ਕਰਦੇ ਸਪਲਾਈ ਕਰਦੇ ਉਸ ਬੈਂਕ ਦੇ ਚੈਸਟ ਵਿੱਚ ਕੀ ਪਤਾ ਕਿੰਨੇ ਸੌ ਕਰੋੜ ਉੱਥੇ ਰੁਪਈਏ ਪਏ ਨੇ ਬਹੁਤ ਪੈਸਾ ਹੁੰਦਾ ਉੱਥੋਂ ਗੱਲ ਇੱਕ ਬੰਦਾ ਉੱਥੋਂ ਪੁਰਾਣੇ ਕੱਟੇ ਫੱਟੇ ਨੋਟ ਜਿਹੜੇ ਆ ਉਹਨਾਂ ਨੂੰ ਛਾਂਟ ਕੇ ਬੰਡਲ ਬਣਾ ਕੇ ਉਸ ਬ੍ਰਾਂਚ ਵਿੱਚ ਭੇਜਤਾ ਸੀ ਜਿੱਥੇ ਪੁਰਾਣੇ ਕੱਟੇ ਵੱਡੇ ਨੋਟ ਪਾਟੇ ਨੋਟ ਖਰਾਬ ਹੋਏ ਨੋਟ ਜਿਹੜੇ ਬਦਲ ਕੇ ਆਉਂਦੇ ਉਹ ਸਾਰੇ ਉਸ ਬ੍ਰਾਂਚ ਵਿੱਚ ਸੰਭਾਲੇ ਜਾਂਦੇ ਉਹਨੇ ਲੱਖ ਲੱਖ ਰੁਪਏ ਵਾਲੀਆਂ ਗੁੰਡੀਆਂ ਬਣਾਉਣੀਆਂ ਉਹਦੇ ਚ ਜਦੋਂ ਉੱਥੇ ਗਏ ਤੇ ਜਾ ਕੇ ਪਤਾ ਲੱਗਾ ਕਿ ਉਹਦੇ ਚੋਂ 30 ਲੱਖ ਤੇ 9 ਹਜ਼ਾਰ ਜਿਹੜੇ ਉਹ ਰੁਪਈਆ ਉਹ ਜਦੋਂ ਪੈਸੇ ਉੱਥੇ ਜਾ ਕੇ ਇੰਨੇ ਘੱਟ ਗਏ ਫਿਰ ਪਤਾ ਕਰਿਆ ਕਿ ਕਿੱਥੋਂ ਪਿੱਛੋਂ ਫਿਰ ਸੀਸੀਟੀਵੀ ਫੋੜੇ ਗਏ ਤੇ ਪਤਾ ਲੱਗਾ ਕਿ ਜਿਹੜਾ ਬੰਦਾ ਗੱਠੀਆਂ ਬੰਨ ਕੇ ਉਹਨੇ ਗੱਠੀਆਂ ਬੰਨੀਆਂ ਮਸ਼ੀਨਾਂ ਚ ਪਾ ਕੇ ਨੋਟਾਂ ਦੀ ਗਿਣਤੀ ਕਰ ਲਈ ਸਾਰਾ ਕੁਝ ਰਿਕਾਰਡ ਤੇ ਆ ਗਿਆ ਤੇ ਜਦੋਂ ਬਕਸਿਆਂ ਚ ਰੱਖਣ ਲੱਗਾ ਉਦੋਂ ਉਹਦੇ ਤੋਂ ਬਾਅਦ ਪੜਤਾਲ ਹੋਈ ਕਿ ਫਿਰ ਤਾਂ ਉਹ ਚੈਸਟ ਵਿੱਚ ਵੀ ਹੋ ਸਕਦੀ ਹੈ ਚੈਸਟ ਆਡਿਟ ਕਰਾਇਆ ਤੇ ਪਤਾ ਲੱਗਾ ਕਿ ਉਹ ਚੋਂ 17 ਕਰੋੜ ਰੁਪਈਏ ਦੇ ਕਰੰਸੀ ਨੋਟ ਜਾਲੀ ਨੇ ਤੇ ਜਾਲੀ ਏਦਾਂ ਨੇ ਕਿ ਜਦੋਂ ਜਮ੍ਹਾਂ ਕਰਕੇ ਰੱਖੇ ਗਏ ਉਹਦੇ ਚ ਉਸ ਮੌਕੇ ਗੜਬੜ ਕੀਤੀ ਗਈ ਕਿ 100-100 ਨੋਟਾਂ ਦਾ ਬੰਡਲ ਹੁੰਦਾ ਪਹਿਲਾ ਨੋਟ ਅਸਲੀ ਅਖੀਰਲਾ ਅਸਲੀ ਵਿੱਚ ਬਾਕੀ ਦੇ 98 ਨੋਟ ਜਾਲੀ ਮਸ਼ੀਨਾਂ ਗਿਣਤੀ ਕਰ ਕਰਕੇ ਤੇ ਅੱਗੇ ਕੱਢੀ ਦੀਆਂ ਇੰਨੀ ਗਿਣਤੀ ਤੋਂ ਬਾਅਦ ਜਦੋਂ ਉੱਥੇ ਗਏ ਆਡਿਟ ਹੋਇਆ ਤੇ ਆਡਿਟ ਤੋਂ ਬਾਅਦ ਫਿਰ ਨਾਲ ਹੀ ਪੜਤਾਲ ਸ਼ੁਰੂ ਹੋ ਗਈ ਤੇ ਕੱਲ 3 ਅਫਸਰ ਉਸ ਬੈਂਕ ਦੇ ਜਿਹੜੇ ਆ ਉਹ ਸਸਪੈਂਡ ਵੀ ਕਰ ਦਿੱਤੇ ਗਏ ਤੇ ਸ਼ਾਇਦ ਰਾਤੀ ਗ੍ਰਿਫਤਾਰ ਵੀ ਕਰ ਲੈਣੇ ਚਰਚਾ ਇਹ ਪਤਾ ਲੱਗਦਾ ਪਿਆ ਟਾਪੂ ਚ ਮਿਲ ਬਣਾ ਕੇ ਸਾਰੀ ਖੇਡ ਖੇਡੀ ਸੀ ਤੇ ਕਿਸੇ ਹੋਰ ਨੂੰ ਪਤਾ ਨਹੀਂ ਲੱਗਣ ਦਿੱਤਾ ਪਰ ਜੋ ਕੁਝ ਵੀ ਖੇਡਿਆ ਹੋਵੇ ਜੇ ਬੈਂਕ ਦੀ ਇੱਕ ਬਾਕੀਆਂ ਚ ਕਿਉਂ ਨੀ ਹੋ ਸਕਦੀ ਓਦਾਂ ਮੈਂ ਦੱਸਿਆ ਇੱਥੇ ਸਾਡੇ ਪੰਜਾਬ ਦੇ ਵਿੱਚ ਵੀ ਕਦੇ ਕਦਾ ਹੀ ਲੋਕ ਜਿਹੜੇ ਪੈਸੇ ਉਹ ਜਦੋਂ ਲੈ ਕੇ ਆਏ ਤੇ ਉਹਨਾਂ ਚ 1 ਜਾਂ 2 ਨੋਟ ਜਾਰੀ ਮਿਲਾਉਂਦੇ ਤੇ ਨੋਟ ਤੇ ਉਹਨਾਂ ਦੇ ਵਿੱਚ ਬੈਂਕ ਦਾ ਇਹਦਾ ਹੁਣ ਮਿਲ ਕੇ ਇੱਦਾਂ ਕਰਨ ਦਾ ਕੰਮ ਕਾਫੀ ਹੁੰਦਾ ਜਿਹੜਾ ਹੁਣ ਪੜਿਆ ਗਿਆ
1: ਜੀ ਆਪਾਂ ਸਭ ਜਾਣ ਤੋਂ ਪਹਿਲਾਂ ਗੱਲ ਹਰਿਆਣੇ ਦੀ ਕਰਦੇ ਹਾਂ ਹਰਿਆਣੇ ਦੇ ਇੱਕ ਇੰਜੀਨੀਅਰ ਜਿਸ ਨੂੰ ਕਿ ਸਸਪੈਂਡ ਕੀਤਾ ਗਿਆ ਸੀ 31 ਅਗਸਤ ਨੂੰ ਉਸਦੀ ਰਿਟਾਇਰਮੈਂਟ ਵਾਲਾ ਦਿਨ ਸੀਗਾ ਪਰ ਉਸਨੇ ਸੁਸਾਈਡ ਕਰ ਲਿਆ ਜੀ ਕਈ ਅਫਸਰਾਂ ਦੇ ਜਾਣ ਤੋਂ ਪਹਿਲਾਂ ਨਾਮ ਹੀ ਲਿਖ ਗਿਆ ਇਹ ਕੀ ਮਾਮਲਾ ਹੈ ਜੀ
0: ਉਹ ਆਪ ਉਹਦਾ ਪਿਛਲੇ ਸਮੇਂ ਤੇ ਕਾਫੀ ਵਿਰੋਧ ਸੀ ਆਪਣੇ ਅਫਸਰਾਂ ਨਾਲ ਉਹ ਫਿਰ ਉਹਨੇ ਕਹਿਤਾ ਕੋਈ ਨੀ ਮੈਂ ਤਾਂ ਹੁਣ ਰਿਟਾਇਰ ਹੋ ਜਾਣਾ ਪਰ ਇੱਕ ਫਾਰਮੂਲਾ ਮੈਂ ਵੇਖ ਲਿਆ ਲੱਠ ਮਾਰਿਆਂ ਰੁਕਾਉਂਦੇ ਯਾਨੀ ਡਾਂਗਰਿਆਂ ਕੁੱਟਣ ਵਾਲਿਆਂ ਉਹਦੀ ਇਹ ਇਸ ਤਰ੍ਹਾਂ ਦੇ ਬੋਲਦੇ ਦੀ ਵੀਡੀਓ

0: ਬਾਹਰ ਆਈ ਉਹ ਸਫਾਈਆਂ ਦਿੰਦਾ ਰਿਹਾ ਕਿ ਮੈਂ ਗੱਲ ਨਹੀਂ ਆਖੀ। ਉਹ ਕਹਿੰਦਾ ਇਧਰੋਂ ਉਧਰ ਲਫ਼ਜ਼ ਤੋੜ ਤੋੜ ਕੇ ਕੋਈ ਗੱਲ ਕਿਤੇ ਆਖੀ ਹੋਵੇਗੀ ਕੋਈ ਕਿਤੇ ਆਖੀ ਹੋਵੇ, ਉਹਨਾਂ ਨੂੰ ਜੋੜ ਕੇ ਤੇ ਇਹਨਾਂ ਨੇ ਇੱਕ ਵੀਡੀਓ ਬਣਾ ਲਈ ਤੇ ਪੇਸ਼ ਕੀਤੀ ਔਰ ਉਹਦੇ ਖਿਲਾਫ਼ ਪ੍ਰਚਾਰ ਹੁੰਦਾ ਰਿਹਾ। ਕੱਲ ਉਹਦੀ ਰਿਟਾਇਰਮੈਂਟ ਸੀ, ਐਨ ਰਿਟਾਇਰਮੈਂਟ ਦੇ ਮੌਕੇ ਤੇ ਉਹਨੇ ਇਹ ਕੀਤਾ ਕਿ ਕੱਲ ਖੁਦਕੁਸ਼ੀ ਕਰ ਲਈ ਘਰੋਂ, ਸਵੇਰੇ ਉੱਠ ਕੇ ਗਿਆ ਘਰਵਾਲੀ ਨੂੰ ਕਹਿੰਦਾ ਅੱਜ ਮੇਰੀ ਰਿਟਾਇਰਮੈਂਟ ਹੈ, ਸਸਪੈਂਡ ਤੇ ਉਹਨੂੰ ਪਹਿਲਾਂ ਕੀਤਾ ਪਿਆ ਸੀ। ਉਹਨੇ ਆਖਿਆ ਮੈਂ ਜਾਣਾ ਚਾਰ ਛੁਟਾ ਕੇ ਉੱਥੋਂ ਜਾ ਕੇ ਸੁਇਸਾਈਡ ਨੂੰ ਪਿਆ ਸੁਇਸਾਈਡ ਕਰਤਾ। ਉੱਥੋਂ ਨੇ ਫਿਰ ਆਖਿਆ ਕਿ ਮੈਂ ਤਾਂ ਨੀ ਕੋਈ ਗੱਲ ਝੂਠਾ ਕੀਤਾ ਗਿਆ। ਪ੍ਰਚਾਰ ਕਰਨ ਵਾਲਾ ਉਹਨੇ ਇੱਕ ਸੀਨੀਅਰ IAS ਅਫਸਰ ਦਾ ਨਾਂ ਲਿਆ ਤੇ ਪੰਜ ਜਾਂ ਛੇ ਜਣੇ ਆਪਣੇ ਡਿਪਾਰਟਮੈਂਟ ਦੇ ਇੰਜੀਨੀਅਰ ਸਾਰੇ ਕਾਫੀ ਸੀਨੀਅਰ ਨੇ ਉਹਨਾਂ ਦੇ ਨਾਂ ਲੈਤੇ ਕਿ ਇਹਨਾਂ ਸਾਰਿਆਂ ਨੇ ਰਲ ਮਿਲ ਕੇ ਮੈਨੂੰ ਬਦਨਾਮ ਕਰਨ ਦਾ ਯਤਨ ਕੀਤਾ ਤੇ ਸਸਪੈਂਡ ਕਰਾਇਆ, ਇਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਨੀ
1: ਜੀ।
0: ਹੁਣ ਕੱਲ ਦਾ ਹਰਿਆਣਾ ਦੀ ਰਾਜਨੀਤੀ ਚ ਇਹਦੇ ਨਾਲ ਭੁਚਾਲ ਆਇਆ ਸੀ
1: ਜੀ। ਪੰਸਾ ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਰੇ ਮੁੱਦਿਆਂ ਦੀ ਬੜੀ ਵਿਸਥਾਰ ਜਾਣਕਾਰੀ ਸਾਡੇ ਸਰੋਤਿਆਂ ਨਾਲ ਸਾਂਝੀ ਕੀਤੀ ਹੈ, ਬਹੁਤ ਬਹੁਤ ਸ਼ੁਕਰੀਆ ਜੀ।
0: ਜੀ ਮਿਹਰਬਾਨੀ।

0: ਦੱਸੀ ਹੋ ਕਿ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
1: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
2: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
1: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
2: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
1: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
2: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ

0: ਰਿਐਲਟਰ ਅਰੁਣ ਕੌਸ਼ਲ।
1: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
0: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 4036182112। ਅਰੁਣ ਕੌਸ਼ਲ। मर्सिडीज कार खरीदना चाहते हो? हुण कैनेडा दे विच तुहाडे सुपने सच होण दा समा आ गया।
2: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी, हिंदी, उर्दू जां फिर अंग्रेजी दे विच गलबात करो, गौरव शर्मा तुहानू देणगे वधिया सलाह ते वधिया डील्स। मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम। सब दा माण, सब दी चाहत, अपनी सुपनमई कार खरीदने लई गौरव शर्मा नू शोरूम च जाके मिलो जां फिर फोन कर लो 4039036757।
0: मर्सिडीज बेंस कंट्री हिल्स।
1: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ?
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
1: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 4036074208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445।
6: ਓਹੋ, ਅੱਜ ਫੇਰ ਨੀ ਲੋਡ ਮਿਲਿਆ,
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
1: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
3: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ, ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ।
2: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 4038701790 4038701790 ਸਟਾਰ ਮੂਵਿੰਗ।

0: The time is 4 p.m.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫ਼ਤੇ ਦੇ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5878732108 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
4: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868
2: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡਾ

0: ਦੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
2: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
3: ਦੂਜੀ ਲੋਕੇਸ਼ਨ 117-7771-80
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
2: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835-2222
4: ਰੇਡੀਓ ਸਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ ਅੱਜ ਦਿਨ ਮੰਗਲਵਾਰ ਸਤੰਬਰ ਮਹੀਨੇ ਦੀ ਪਹਿਲੀ ਤਰੀਕ ਸੰਨ 2026 ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਅਤੇ ਆਪ ਜੀ ਦਾ ਸਾਥ ਰਹੇਗਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਆਪ ਜੀ ਲਈ ਬਹੁਤ ਸਾਰੀਆਂ ਖਬਰਾਂ ਪੇਸ਼ ਕਰਾਂਗੇ 5 ਵਜੇ ਸਵਲੀਨ ਕੌਰ ਜੱਸੜ ਪ੍ਰੋਗਰਾਮ ਪੇਸ਼ ਕਰਨਗੇ 8 ਵਜੇ ਜਲਾਲ ਇਸਮਾਇਲ ਜੀ ਪ੍ਰੋਗਰਾਮ ਕਰਨਗੇ ਰਸ਼ ਆਵਰ ਵਿਦ ਜਲਾਲ ਅਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਅਸੀਂ ਗੱਲਬਾਤ ਪੇਸ਼ ਕਰਾਂਗੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਜਾਵਾਂਗੇ ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਵੇਰਵਾ ਸਭ ਤੋਂ ਪਹਿਲਾਂ ਜਿਹੜਾ ਮੌਸਮ ਦੀ ਗੱਲ ਕਰ ਲੈਂਦੇ ਹਾਂ ਇਸ ਵੇਲੇ 24-25 ਡਿਗਰੀ ਸੈਲਸੀਅਸ ਦੇ ਆਸ ਪਾਸ ਟੈਂਪਰੇਚਰ ਹੈ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਕੱਲ੍ਹ ਨੂੰ ਵੀ ਇਸੇ ਤਰ੍ਹਾਂ 25 ਅਤੇ ਰਾਤ ਨੂੰ 12 ਜਾਂ 13 ਫਿਰ ਉਸ ਤੋਂ ਅਗਲੇ ਦਿਨ 21 ਅਤੇ 12 ਫਿਰ 20 ਅਤੇ 9 ਫਿਰ 18 ਅਤੇ 8 ਡਿਗਰੀ ਸੈਲਸੀਅਸ ਟੈਂਪਰੇਚਰ ਰਹਿਣ ਦੀ ਸੰਭਾਵਨਾ ਹੈ ਇਸ ਤਰ੍ਹਾਂ ਦਾ ਮੌਸਮ ਰਹੇਗਾ ਕਿਤੇ ਹਲਕੀ ਫੁਲਕੀ ਬਾਰਿਸ਼ ਹੋ ਵੀ ਸਕਦੀ ਹੈ ਲੇਕਿਨ ਜ਼ਿਆਦਾ ਕਰਕੇ ਮੌਸਮ ਇਸੇ ਤਰ੍ਹਾਂ ਰਹਿਣ ਦੀ ਸੰਭਾਵਨਾ ਹੈ ਜੀ ਥੋੜ੍ਹਾ ਜੀ ਤਾਪਮਾਨ ਦੇ ਵਿੱਚ ਗਿਰਾਵਟ ਆਉਣ ਵਾਲੇ ਦਿਨਾਂ ਦੇ ਵਿੱਚ ਆਵੇਗੀ ਇਸ ਤਰ੍ਹਾਂ ਜੋ ਇਸ ਜੋ ਮਾਹੌਲ ਹੈ ਮੌਸਮ ਦਾ ਥੋੜ੍ਹਾ ਜਿਹਾ ਮਿਜ਼ਾਜ ਜਿਹੜਾ ਬਦਲਣਾ ਸ਼ੁਰੂ ਹੋਇਆ ਅਤੇ ਅਲਬਰਟਾ ਦੇ ਵਿੱਚ ਅਗਰ ਤੁਸੀਂ ਰੂਰਲ ਵਾਲੇ ਪਾਸੇ ਨੂੰ ਨਿਕਲੋ ਅਤੇ ਫਸਲਾਂ ਦੀ ਕਟਾਈ ਬੜੇ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ ਅਤੇ ਬੜੇ ਤੇਜ਼ੀ ਨਾਲ ਫਸਲਾਂ ਸਾਂਭੀਆਂ ਜਾ ਰਹੀਆਂ ਨੇ ਕਿਉਂਕਿ ਸਤੰਬਰ ਮਹੀਨਾ ਸ਼ੁਰੂ ਹੋ ਚੁੱਕਾ ਹੈ ਅਤੇ ਅਕਤੂਬਰ ਜਿਹੜਾ 1 ਮਹੀਨੇ ਤੱਕ ਅਤੇ ਉਸ ਉਦੋਂ ਤੱਕ ਸਿਆਲ ਦੀ ਆਮਦ ਜਿਹੜੀ ਹੈ ਜੀ ਉਹ ਹੋ ਜਾਂਦੀ ਹੈ ਸੋ ਫਸਲਾਂ ਸਾਂਭੀਆਂ ਜਾ ਰਹੀਆਂ ਨੇ

ਗਰਮੀਆਂ ਦਾ ਮੌਸਮ ਆਪਣੇ ਅੰਤ ਵੱਲ ਵਾਧਾ ਹੋਇਆ। ਇਹ ਤਾਜ਼ਾ ਜਾਣਕਾਰੀ ਮੌਸਮ ਪ੍ਰਤੀ ਅਸੀਂ ਪ੍ਰੋਗਰਾਮਾਂ ਦੇ ਵਿੱਚ ਆਪ ਜੀ ਲਈ ਪਹੁੰਚਾਉਂਦੇ ਰਹਾਂਗੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਅਸੀਂ ਖਬਰਾਂ 'ਤੇ ਗੱਲ ਕਰਨੀ ਹੈ ਉਹਨਾਂ ਦੇ ਵਿੱਚ ਮਾਰਕੀਟ ਕਿਹੋ ਜਿਹੀ ਹੈ, ਕਿਹੋ ਜਿਹੇ ਹਾਲਾਤ ਨੇ, ਤੇਲ ਦੀਆਂ ਕੀਮਤਾਂ, ਇਹਦੇ 'ਤੇ ਵੀ ਚਰਚਾ ਕਰਾਂਗੇ। ਰਿਪੋਰਟ ਜਿਹੜੀ ਹੈ ਉਹ ਸਾਂਝੀ ਕਰਾਂਗੇ, ਨਾਲ ਦੀ ਨਾਲ ਕਰੰਸੀ ਦੇ ਰੇਟ ਵੀ ਆਪ ਜੀ ਨਾਲ ਸ਼ੇਅਰ ਕੀਤੇ ਜਾਣਗੇ। ਅਤੇ ਹੋਰ ਖਬਰਾਂ ਦੇ ਵਿੱਚ ਜੋ ਸਭ ਤੋਂ ਜ਼ਿਆਦਾ ਜੋ ਚਰਚਾ ਜਿਸ ਚੀਜ਼ 'ਤੇ ਚੱਲ ਰਹੀ ਹੈ ਉਹਦੇ 'ਤੇ ਅਸੀਂ ਗੱਲ ਕਰਾਂਗੇ ਕਿ ਕਿਵੇਂ ਕੈਨੇਡਾ ਅਤੇ US ਦੀ ਵਪਾਰਕ ਗੱਲਬਾਤ ਕਿਸੇ ਪਾਸੇ ਲੱਗ ਰਹੀ ਹੈ ਕਿ ਨਹੀਂ ਲੱਗ ਰਹੀ, ਇਹ ਬੜਾ ਵੱਡਾ ਸਵਾਲ ਹੈ। ਅਤੇ ਇਸ 'ਤੇ ਜੋ ਹੁਣ ਤੱਕ ਹੋ ਰਿਹਾ ਜਾਂ ਜਿੰਨੇ ਤਿੱਖੇ ਬਿਆਨ ਆ ਰਹੇ ਨੇ ਖਾਸ ਤੌਰ 'ਤੇ ਅਮਰੀਕਾ ਵੱਲੋਂ, ਉਹਨਾਂ 'ਤੇ ਕੈਨੇਡੀਅਨ ਪ੍ਰਤੀਕਿਰਿਆ ਕੀ ਹੈ ਅਤੇ ਕੀ ਲੋਕ ਕਹਿ ਰਹੇ ਨੇ, ਇਹਦੇ 'ਤੇ ਚਰਚਾ ਕਰਾਂਗੇ। ਇਸ ਤੋਂ ਇਲਾਵਾ ਪ੍ਰੋਗਰਾਮ ਵਿੱਚ ਜੋ ਲਿਬਰਲ ਪਾਰਟੀ ਹੈ ਉਹਨਾਂ ਨੇ ਬਾਈ ਇਲੈਕਸ਼ਨ ਜਿਹੜੀ ਆ ਓਨਟੇਰੀਓ, ਕਿਊਬਿਕ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਹੋਈਆਂ ਸੀ 3 ਸੀਟਾਂ 'ਤੇ, ਉਹ ਜਿਹੜੀ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ। ਅਮਰੀਕਾ ਦੇ ਵਿੱਚ ਬੈਂਕ ਆਫ ਅਮਰੀਕਾ ਦੇ ਵਾਈਸ ਪ੍ਰੈਜੀਡੈਂਟ ਦੀ ਸ਼ੁਰੇਬਾਜ਼ੀ ਦੇ ਵਿੱਚ ਹੱਤਿਆ ਕਰ ਦਿੱਤੀ ਗਈ ਹੈ। ਇਹ ਖਬਰ ਆਪ ਜੀ ਲਈ ਪੇਸ਼ ਕਰਾਂਗੇ ਵਿਸਥਾਰ ਸਹਿਤ। ਇੱਕ ਸਰਵੇਖਣ ਹੈ ਜੋ ਇਹ ਕਹਿੰਦਾ ਹੈ ਕਿ ਬਹੁਤੇ ਅਲਬਰਟਾ ਵਾਸੀ ਕੈਨੇਡਾ ਦੇ ਨਾਲ ਹੀ ਰਹਿਣਾ ਚਾਹੁੰਦੇ ਨੇ, ਅਲੱਗ ਨਹੀਂ ਹੋਣਾ ਚਾਹੁੰਦੇ। ਸੋ ਇਹ ਕੀ ਰਿਪੋਰਟ ਹੈ, ਇਹਦੇ ਬਾਰੇ ਗੱਲਬਾਤ ਕਰਾਂਗੇ। ਕੁਛ ਹੋਰ ਖਬਰਾਂ ਦੇ ਵਿੱਚ ਇੱਕ ਰਾਈਡ ਸ਼ੇਅਰ ਦੇ ਡਰਾਈਵਰ ਨੂੰ, ਜਿਵੇਂ ਕਿ ਕੰਪਨੀਆਂ ਹੁੰਦੀਆਂ ਨੇ ਊਬਰ ਜਾਂ ਲੈਫਟ ਜਾਂ ਕੋਈ ਹੋਰ, ਇਹਨਾਂ ਦੇ ਇੱਕ ਰਾਈਡ ਸ਼ੇਅਰ ਦੇ ਡਰਾਈਵਰ ਨੂੰ ਨਸ਼ੇ ਦੀ ਹਾਲਤ ਦੇ ਵਿੱਚ ਹਟਾਇਆ ਗਿਆ ਸੜਕ ਤੋਂ ਕੈਲਗਰੀ ਦੇ ਵਿੱਚ। ਅਲਬਰਟਾ ਸਰਕਾਰ ਦਾ ਕਹਿਣਾ ਹੈ ਕਿ 400 ਤੋਂ ਵੱਧ ਫਿਜ਼ੀਸ਼ੀਅਨ ਡੂਅਲ ਪ੍ਰੈਕਟਿਸ ਸਿਸਟਮ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਨੇ, ਭਾਵ ਉਹ ਪ੍ਰਾਈਵੇਟ ਤੌਰ 'ਤੇ ਵੀ ਕੰਮ ਕਰਨਾ ਚਾਹੁੰਦੇ ਨੇ ਅਤੇ ਸਰਕਾਰ ਦੁਆਰਾ ਪਬਲਿਕ ਜੋ ਹੈਲਥ ਕੇਅਰ ਹੈ ਉਸ ਦੇ ਵਿੱਚ ਵੀ ਪਾਰਟੀਸਪੇਟ ਕਰਨਾ ਚਾਹੁੰਦੇ ਨੇ। ਇਹ ਰਿਪੋਰਟ ਕੀ ਹੈ, ਇਹਦੇ ਬਾਰੇ ਗੱਲਬਾਤ ਕਰਾਂਗੇ। ਹੋਰ ਖਬਰਾਂ ਵਿੱਚ ਕੈਨੇਡੀਅਨ ਐਰੋਨੋਟਿਕਸ ਕੰਪਨੀ ਬੰਬਾਰਡੀਆ ਜਿਹੜੀ ਹੈ ਜੀ, ਉਹਨਾਂ ਵੱਲੋਂ ਮਿਟਸੁਬਿਸ਼ੀ ਐਰੋਸਪੇਸ ਪਲਾਂਟ ਖਰੀਦਣ ਦਾ ਐਲਾਨ ਕੀਤਾ ਗਿਆ ਹੈ। ਹੋਰ ਖਬਰਾਂ ਵੀ ਹੈਗੀਆਂ ਨੇ, ਲੋਕਲ ਖਬਰਾਂ ਨੇ, ਕੁਛ ਉਹਨਾਂ 'ਤੇ ਚਰਚਾ ਕਰਾਂਗੇ। ਅਤੇ ਪ੍ਰੋਗਰਾਮ 5 ਵਜੇ ਤੱਕ ਜਾਰੀ ਰਹੇਗਾ ਜੀ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਸੋਨਿਕ ਇੰਸ਼ੋਰੈਂਸ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਲੈਣ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ। ਉਹ ਕਹਿੰਦੇ ਨੇ ਕਿ ਅਗਰ ਤੁਸੀਂ ਟਰੱਕ ਓਨਰ ਓਪਰੇਟਰ ਹੋ, ਤੁਹਾਡੀ ਆਪਣੀ ਟਰੱਕਾਂ ਦੀ ਕੰਪਨੀ ਹੈ, ਤਾਂ ਅਸੀਂ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਹਾਂ। ਸੋਨਿਕ ਇੰਸ਼ੋਰੈਂਸ ਦੇ ਮਾਨਸ ਹੋਰਾਂ ਦਾ ਫੋਨ ਨੰਬਰ ਹੈ ਜੀ 587-832-1208 5872-1208 ਸੋਨਿਕ ਇੰਸ਼ੋਰੈਂਸ। YYC ਹੋਮ ਕੇਅਰ, ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ, ਤਾਂ YYC ਹੋਮ ਕੇਅਰ ਦੇ ਵੀਰਪਾਲ ਕੌਰ ਰਾਠੌਰਾਂ ਨਾਲ ਸੰਪਰਕ ਕਰੋ। ਇਹਨਾਂ ਦੀ ਕੰਪਨੀ YYC ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਅਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-760-0983 'ਤੇ ਕਾਲ ਕਰ ਲਓ। OSS ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਿਜ ਏਰੀਆ ਵਿੱਚ ਖੁੱਲ੍ਹ ਗਿਆ ਹੈ ਜੀ OSS ਸਮਾਈਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ, ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਕਲੀਨਿਕ ਖੁੱਲ੍ਹਦਾ, ਤੁਸੀਂ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ ਨੰਬਰ 587-617-4496। ਮਰਸੀਡੀਜ਼ ਬੈਂਸ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਜ਼ ਉੱਪਰ ਹੈ। ਕੰਟਰੀ ਹਿਲਜ਼ ਮਰਸੀਡੀਜ਼ ਬੈਂਸ ਦਾ ਇੱਕ ਵੱਡਾ ਸ਼ੋਰੂਮ ਹੈ ਜਿੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਲਓ। ਫੋਨ ਨੰਬਰ ਹੈ ਜੀ 403-900

ਤਿੰਨ 57 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਪੰਜਾਬ ਇੰਸ਼ੋਰੈਂਸ ਅਗਰ ਤੁਸੀਂ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੁੰਦੇ ਹੋ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰ ਲਓ ਲਾਈਫ ਇੰਸ਼ੋਰੈਂਸ ਸੁਪਰਵਿਜ਼ਰ ਇੰਸ਼ੋਰੈਂਸ ਤੇ ਮਾਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ ਨੋਟ ਕਰੋ 403-404-3500 403-404-3500 ਹੋਰ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਵਿੱਚ ਸਥਿਤ ਆਫਿਸ ਤੇ ਵੀ ਵਿਜ਼ਿਟ ਕਰ ਸਕਦੇ ਹੋ ਮਦਰ ਇੰਡੀਆ ਰੈਸਟੋਰੈਂਟ ਨਾਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਿਟੀਸਕੇਪ ਲੈਂਡਿੰਗ ਵਿੱਚ ਇਹ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ 40 ਤੱਕ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ ਫੋਨ 403-936-7777 ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਵਿੱਚ ਹੈ ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਕੰਟਰੀ ਦੀ ਪਾਸਪੋਰਟ ਫੋਟੋ OCI US ਵੀਜ਼ਾ ਜਾਂ ਕਿਸੇ ਕਿਸਮ ਦੀ ਗਵਰਨਮੈਂਟ ID ਦੀ ਫੋਟੋ ਸਿਰਫ $7 ਵਿੱਚ ਬਣਵਾ ਸਕਦੇ ਹੋ ਟੋਪ ਕੁਆਲਿਟੀ ਤੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ ਬੇਬੀ ਫੋਟੋ ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ ਫੋਨ 403-947-0060 ਪਿਕਸਲ ਫੋਟੋ ਸਟੂਡੀਓ ਤੇ ਆਓ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਜਿਹੜਾ ਮਾਰਕੀਟ ਦੀ ਗੱਲਬਾਤ ਜਿਹੜੀ ਹੈ ਖ਼ਬਰਾਂ ਤੇ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਮਾਰਕੀਟ ਦੀ ਗੱਲਬਾਤ ਕਰ ਲਈਏ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ WTI ਕਰੂਡ ਆਇਲ ਜੋ ਹੈ ਇਸ ਵੇਲੇ $90 ਪਰ ਬੈਰਲ ਦੇ ਲਾਗੇ ਟ੍ਰੇਡ ਹੋ ਰਿਹਾ ਬ੍ਰੈਂਟ ਕਰੂਡ ਜੋ ਆਇਲ ਹੈ ਜੀ $95-96 ਪਰ ਬੈਰਲ ਦੇ ਲਾਗੇ ਛਾਗੇ ਟ੍ਰੇਡ ਹੋ ਰਿਹਾ ਜੀ ਇੱਕ ਅਮਰੀਕਨ ਦੇ ਤੁਹਾਨੂੰ ਮਿਲਣਗੇ ਜੀ $1 ਤੇ $0.38 $1.38 ਤੇ ਇੱਕ ਕੈਨੇਡੀਅਨ ਦੇ ਮਿਲਣਗੇ ਤੁਹਾਨੂੰ $0.72 ਅਮਰੀਕਨ $0.71.9 ਟੂ ਬੀ ਪ੍ਰਸਾਈਸ ਇਸ ਤੋਂ ਅੱਗੇ ਚੱਲਦਿਆਂ ਜੀ ਇੱਕ ਅਮਰੀਕਨ ਦੇ ₹94.98 ਅਤੇ ਇੱਕ ਕੈਨੇਡੀਅਨ ਦੇ ₹68.33 68 rupees and 33 paise ਇੰਡੀਆ ਦੇ ਤੁਹਾਨੂੰ ਮਿਲ ਜਾਣਗੇ ਜੀ ਇਸ ਵੇਲੇ ਸਭ ਤੋਂ ਜਿਹੜੀਆਂ ਵੱਡੀਆਂ ਖ਼ਬਰਾਂ ਨੇ ਉਹਨਾਂ 'ਤੇ ਚਰਚਾ ਕਰਦੇ ਹਾਂ ਅਸਲ ਵਿੱਚ ਜੋ ਅਮਰੀਕਾ ਦੇ ਨਾਲ ਜੋ ਗੱਲਬਾਤ ਚੱਲ ਰਹੀ ਹੈ ਉਸ ਸੰਬੰਧੀ ਅਸੀਂ ਜੋ ਹੁਣ ਤੱਕ ਖ਼ਬਰਾਂ ਆਪ ਜੀ ਨਾਲ ਪੇਸ਼ ਕਰਦੇ ਆ ਰਹੇ ਹਾਂ ਅਤੇ ਇਸ ਤਰ੍ਹਾਂ ਵੀ ਲੱਗਦਾ ਸੀ ਕਿ ਗੱਲ ਕਿਸੇ ਪਾਸੇ ਲੱਗਣ ਵਾਲੀ ਹੈ ਲੇਕਿਨ ਉਹ ਗੱਲ ਲੱਗਦੀ ਜਿਹੜੀ ਹੈ ਜੀ ਉਹ ਇਸ ਮੁੱਦੇ 'ਤੇ ਪਹੁੰਚ ਗਈ ਕਿ ਇੱਕ ਤਰੀਕੇ ਨਾਲ ਦੋਵੇਂ ਦੇਸ਼ਾਂ ਦੇ ਆਗੂ ਇੱਕ ਦੂਸਰੇ ਨੂੰ ਮਿਹਣੋ ਮਿਹਣੀ ਹੁਣ ਤੱਕ ਗੱਲ ਪਹੁੰਚ ਗਈ ਹੈ ਇਸ ਮਾਮਲੇ ਦੇ ਵਿੱਚ ਜੇ ਇੱਕ ਕਹਿ ਲਈਏ ਤਾਂ ਕਿਸੇ ਨੇ ਜੇ ਹੁਣ ਤੱਕ ਜ਼ਾਬਤੇ ਦਾ ਸਬੂਤ ਦਿੱਤਾ ਹੈ ਤਾਂ ਉਹ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਉਹਨਾਂ ਤੋਂ ਇਲਾਵਾ ਕੈਨੇਡਾ ਦੇ ਕਈ ਪ੍ਰੈਮੀਅਰ ਅਤੇ ਉੱਥੇ ਦੇ ਬਹੁਤ ਸਾਰੇ ਸਰਕਾਰ ਦੇ ਅਹੁਦੇਦਾਰ ਕੋਈ ਡਿਫੈਂਸ ਸੈਕਟਰੀ ਹੈ ਕੋਈ ਟ੍ਰੇਡਰ ਹੈ ਕੋਈ ਟ੍ਰੇਡ ਨੈਗੋਸ਼ੀਏਸ਼ਨ ਕਰਨ ਵਾਲਾ ਹੈ ਸਾਰਿਆਂ ਵੱਲੋਂ ਜਿਸ ਤਰ੍ਹਾਂ ਦੇ ਬਿਆਨ ਦਿੱਤੇ ਗਏ ਨੇ ਅਤੇ ਜਿਸ ਤਰ੍ਹਾਂ ਕੈਨੇਡਾ ਦਾ ਮਜ਼ਾਕ ਉਡਾਇਆ ਗਿਆ ਇਸ ਗੱਲ ਨਾਲ ਬਹੁਤ ਜ਼ਿਆਦਾ ਕਿਰਕਿਰੀ ਪੈਦਾ ਹੋਈ ਹੈ ਸੋ ਕੈਨੇਡਾ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਇਸ ਇੱਕ ਅਣਐਲਾਨੀ ਆਰਥਿਕ ਜੰਗ ਜਾਂ ਵਪਾਰਕ ਸਟ੍ਰੈਸ ਕਹਿ ਲਓ ਤਣਾਅ ਕਹਿ ਲਓ ਇਹ ਇੱਕ ਬੇਹੱਦ ਤਲਖ ਰੂਪ ਲੈ ਚੁੱਕਾ ਹੈ ਅਤੇ ਅਮਰੀਕਾ ਦੇ ਪ੍ਰੈਜੀਡੈਂਟ ਡੋਨਲਡ ਟਰੰਪ ਉਹਨਾਂ ਦੇ ਦੋ ਮੁੱਖ ਸੀਨੀਅਰ ਜਿਹੜੇ ਅਧਿਕਾਰੀ ਨੇ ਖਜ਼ਾਨਾ ਮੰਤਰੀ ਸੈਕਟਰੀ ਸਕੌਟ ਬੇਸੈਂਟ ਅਤੇ ਡਿਫੈਂਸ ਸੈਕਟਰੀ ਜਿਹੜੇ ਨੇ ਪੀਟ ਹੈਗਸੈਥ ਉਹਨਾਂ ਵੱਲੋਂ ਕੈਨੇਡਾ ਦੀ ਫੌਜੀ ਤਾਕਤ ਨੈਸ਼ਨਲ ਸਿਕਿਉਰਿਟੀ ਰਾਸ਼ਟਰੀ ਸੁਰੱਖਿਆ ਅਤੇ ਨੌਜਵਾਨ ਕੈਡਿਟ ਜਿਹੜੇ ਨੇ ਕੈਨੇਡਾ ਦੇ ਉਹਨਾਂ 'ਤੇ ਜੋ ਤੰਜ਼ ਕੀਤਾ ਗਿਆ ਟਿੱਪਣੀਆਂ ਕੀਤੀਆਂ ਗਈਆਂ ਉੱਥੇ ਲੈ ਕੇ ਹੁਣ ਅਸੀਂ ਕਹਿ ਸਕਦੇ ਹਾਂ ਕਿ ਉਸ ਨੂੰ ਸਾਰੀ ਚੀਜ਼ਾਂ ਨੂੰ ਲੈ ਕੇ ਇੱਕ ਤਾਂ ਇਹ ਕੈਨੇਡਾ ਦੇ ਵਿੱਚ ਮੀਡੀਆ ਦੀਆਂ ਸੁਰਖੀਆਂ ਤਾਂ ਬਣੀਆਂ ਹੀ ਨੇ ਲੇਕਿਨ ਸਿਆਸੀ ਪਾਰਾ ਵੀ ਚੜ੍ਹਿਆ ਪਹਿਲਾ ਵਿਵਾਦ ਜਿਹੜਾ ਸੀ ਖੈਰ ਇਹ ਤਾਂ ਹੁਣ ਤੁਸੀਂ ਕਹਿ ਲਓ ਕਿ ਮਜ਼ਾਕ ਕਿਸ ਨੇ ਉਡਾਉਣਾ ਸ਼ੁਰੂ ਕੀਤਾ ਜਦੋਂ ਡੋਨਲਡ ਟਰੰਪ ਨਕਲੀ ਫੋਟੋਆਂ ਦੇ ਨਾਲ ਫੇਕ AI ਜਨਰੇਟਡ ਵੀਡੀਓਜ਼ ਫੋਟੋਆਂ ਦੇ ਨਾਲ ਕੈਨੇਡਾ ਦਾ ਮਜ਼ਾਕ ਉਡਾਉਂਦੇ ਰਹੇ ਨੇ ਕਦੇ ਕੁਛ ਅਤੇ ਉਹਨਾਂ ਵੱਲੋਂ ਹੁਣ ਤੱਕ ਜਿਹੜੇ ਤਿੱਖੇ ਲਫ਼ਜ਼ ਵਰਤੇ ਗਏ ਨਾ ਸਿਰਫ ਉਹਨਾਂ ਵੱਲੋਂ ਸਗੋਂ ਉਹਨਾਂ ਦੇ ਕੈਨੇਡਾ ਵਿੱਚ ਰਹਿੰਦੇ ਰਿਪ੍ਰੈਜੈਂਟੇਟਿਵ ਪੀਟ ਹੋ ਐਕਸਟਰਾ ਜਿਹੜੇ ਕਿ

ਯੂਐਸ ਐਂਬੈਸਡਰ ਨੇ ਕੈਨੇਡਾ ਦੇ ਵਿੱਚ, ਉਹਨਾਂ ਵੱਲੋਂ ਵੀ ਬਹੁਤ ਤਿੱਖੇ ਬਿਆਨ ਦਿੱਤੇ ਗਏ. ਸੋ ਯੂਐਸ ਟ੍ਰੇਜਰੀ ਸੈਕਟਰੀ ਜਿਹੜੇ ਨੇ ਸਕੌਟ ਪੇਸੈਂਟ, ਉਹਨਾਂ ਨੇ ਇੱਕ ਇੰਟਰਵਿਊ ਜਿਹੜੀ CNBC ਚੈਨਲ ਦੇ ਨਾਲ, ਉਹਨਾਂ ਦੇ ਆਪਣੇ ਹੀ ਚੈਨਲ ਦੇ ਨਾਲ, ਦੋਵਾਂ ਦੇਸ਼ਾਂ ਦੇ ਆਰਥਿਕ ਮੁਕਾਬਲੇ ਦਾ ਉਹਨਾਂ ਨੇ ਮਜ਼ਾਕ ਉਡਾਇਆ ਅਤੇ ਦਾਅਵਾ ਉਹਨਾਂ ਨੇ ਕੀਤਾ ਕਿ ਅਮਰੀਕਾ ਦੀ ਇਕੋਨਮੀ ਕੈਨੇਡਾ ਨਾਲੋਂ 13 ਗੁਣਾ ਵੱਡੀ ਹੈ ਅਤੇ ਇਸ ਕਰਕੇ ਸਾਡੇ ਦੋਵਾਂ ਦੇਸ਼ਾਂ ਦੇ ਵਿੱਚ ਕੋਈ ਬਰਾਬਰੀ ਦੀ ਜੰਗ ਨਹੀਂ ਹੈ. ਉਹ ਇੱਥੇ ਨਹੀਂ ਰੁਕੇ ਅਤੇ ਕੈਨੇਡਾ ਦੀ ਜੋ ਸਿਕਿਉਰਿਟੀ ਜਾਂ ਇਹਨਾਂ ਦੀ ਡਿਫੈਂਸ ਦੀ ਜੋ ਕੈਪੇਬਿਲਿਟੀ ਹੈ, ਸਮਰੱਥਾ ਹੈ, ਉਹਦੇ 'ਤੇ ਉਹਦਾ ਮਜ਼ਾਕ ਉਡਾਉਂਦਿਆਂ ਉਹਨਾਂ ਨੇ ਕਿਹਾ ਕਿ ਸਾਡੀ ਕੈਨੇਡਾ ਨਾਲ ਕੋਈ ਜੰਗ ਨਹੀਂ ਹੈ, ਉਹ ਸਾਡੇ 'ਤੇ ਕੀ ਹਮਲਾ ਕਰਨਗੇ. ਇਸ ਤੋਂ ਅੱਗੇ ਉਹਨਾਂ ਨੇ ਵੈਸਟ ਐਡਮਿੰਟਨ ਮਾਲ ਜੋ ਹੈ, ਜਿਹੜੀ ਬੜੀ ਫੇਮਸ ਹੈ ਐਡਮਿੰਟਨ ਦੇ ਵਿੱਚ, ਉਸ ਦੇ ਵਿੱਚ ਜੋ ਪਾਣੀ ਵਾਲੀ ਜਿਹੜੀ ਜਗ੍ਹਾ ਹੈ ਜੀ, ਉਹਦੇ ਵਿੱਚ ਇਸ ਵੇਲੇ ਡਿਸਪਲੇ 'ਤੇ ਰੱਖੀਆਂ ਗਈਆਂ ਦੋ ਪਣਡੁੱਬੀਆਂ ਜਿਹੜੀਆਂ ਨੇ, ਉਹ ਵੀ ਜੇ ਹੁਣ ਡਿਸਪਲੇ 'ਤੇ ਨੇ ਤਾਂ ਪਹਿਲਾਂ ਵੀ ਸਿਰਫ ਸੈਰ ਸਪਾਟਾ ਜਾਂ ਲੋਕਾਂ ਨੂੰ ਅਟਰੈਕਟ ਕਰਨ ਦਾ ਇੱਕ ਸਾਧਨ ਸੀ, ਅਤੇ ਜੋ ਉਹ ਵੀ ਪ੍ਰੈਕਟਿਸ ਬਹੁਤ ਸਾਲ ਪਹਿਲਾਂ ਰੋਕ ਦਿੱਤੀ ਗਈ ਸੀ. ਅਤੇ ਉੱਥੇ ਦੋ ਜਿਹੜੀਆਂ ਇੱਕ ਸਬਮਰੀਨ ਵਰਗੀਆਂ ਦੇਖਣ ਨੂੰ ਜਿਹੜੀਆਂ, ਜੋ ਕਿ ਕੰਮ ਨਹੀਂ ਆ ਸਕਦੀਆਂ ਬੇਸਿਕਲੀ, ਅਤੇ ਉਹਨਾਂ ਦਾ ਨਾਮ ਲਿਆ ਡਿਫੈਂਸ ਸੈਕਟਰੀ ਨੇ, ਟ੍ਰੇਜਰੀ ਸੈਕਟਰੀ ਜਿਹੜੇ ਨੇ ਯੂਐਸ ਦੇ ਸਕੌਟ ਪੇਸੈਂਟ, ਉਹਨਾਂ ਨੇ ਇਹ ਕਿਹਾ ਕਿ ਕੀ ਉਹ ਜਿਹੜੀਆਂ ਉਹ ਦੋ ਸਬਮਰੀਨਸ ਨੇ ਉਹ ਯੂਜ਼ ਕਰਨਗੇ ਸਾਡੇ 'ਤੇ ਹਮਲਾ ਕਰਨ ਨੂੰ. ਹਾਲਾਂਕਿ ਅਮਰੀਕੀ ਮੰਤਰੀ ਦਾ ਜਾਂ ਅਮਰੀਕੀ ਜਿਹੜੇ ਸੈਕਟਰੀ ਨੇ ਉਹਨਾਂ ਦਾ ਇਹ ਗੱਲਬਾਤ ਜਿਹੜੀ ਉਹਨਾਂ ਨੇ ਕੀਤੀ, ਜਿਹੜਾ ਬਿਆਨ ਦਿੱਤਾ, ਉਹ ਇੱਕ ਸੈਰ ਸਪਾਟੇ ਲਈ ਝੂਲੇ ਵਜੋਂ ਜਿਹੜੀਆਂ ਚੱਲਦੀਆਂ ਸੀ 2005 ਵਿੱਚ ਉਹਨਾਂ ਨੂੰ ਰੋਕ ਦਿੱਤਾ ਗਿਆ ਅਤੇ 2012 ਦੇ ਵਿੱਚ ਉਹਨਾਂ ਨੂੰ ਸਕਰੈਪ ਦੇ ਵਿੱਚ ਜਿਹੜਾ ਸੈਲ ਕਰ ਦਿੱਤਾ ਗਿਆ. ਸੋ ਇਹ ਉਹਦੇ ਬਾਰੇ ਜ਼ਿਆਦਾ ਜਿਹੜੀ ਹੈ ਉਹ ਰਿਪੋਰਟ ਹੈ. ਸੋ ਸਕੌਟ ਬੇਸੈਂਟ ਉਹਨਾਂ ਨੇ ਅੱਗੇ ਚੱਲ ਕੇ ਇਹ ਵੀ ਕਿਹਾ ਕਿ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਉਹ ਵਪਾਰਕ ਮੁੱਦੇ ਨੂੰ ਜਿਹੜਾ ਹੈ ਸਿਆਸੀ ਬਹਿਸ ਦੇ ਵਿੱਚ, ਪੋਲੀਟੀਕਲ ਡਿਬੇਟ ਦੇ ਵਿੱਚ ਕਨਵਰਟ ਕਰ ਰਹੇ ਨੇ. ਖੈਰ, ਇਹ ਸਕੌਟ ਬੇਸੈਂਟ ਦੀ ਗੱਲ ਸੀ, ਪਰ ਡਿਫੈਂਸ ਸੈਕਟਰੀ ਪੀਟ ਹੈਗਸੈਥ ਕੀ ਕਹਿੰਦੇ ਨੇ, ਉਹ ਕਹਿੰਦੇ ਨੇ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਪਾਈ ਜਿੱਥੇ ਉਹਨਾਂ ਨੇ ਆਪਣੇ ਐਕਸ ਅਕਾਊਂਟ 'ਤੇ ਉਹਨਾਂ ਨੇ ਪੋਸਟ ਦੇ ਵਿੱਚ ਵਰਨਨ, ਜੋ ਬ੍ਰਿਟਿਸ਼ ਕੋਲੰਬੀਆ ਦਾ ਜੋ ਇਲਾਕਾ ਹੈ, ਵਰਨਨ ਟਾਊਨ ਹੈ, ਉੱਥੇ ਕੈਡਿਟ ਟ੍ਰੇਨਿੰਗ ਸੈਂਟਰ ਦੇ ਇੰਸਟਾਗ੍ਰਾਮ ਤੋਂ ਇੱਕ ਫੋਟੋ ਚੁੱਕ ਕੇ ਪੋਸਟ ਕੀਤੀ ਅਤੇ ਜਿਸ ਵਿੱਚ ਯੂਨੀਫਾਰਮ ਦੇ ਵਿੱਚ, ਕੈਨੇਡੀਅਨ ਆਰਮਡ ਫੋਰਸਿਸ ਦੀ ਯੂਨੀਫਾਰਮ ਦੇ ਵਿੱਚ ਦੋ ਕੈਡਿਟ ਲੜਕੀਆਂ ਨਜ਼ਰ ਆ ਰਹੀਆਂ ਨੇ. ਅਸਲ ਵਿੱਚ ਇਹ ਜਿਹੜਾ ਉਹਨਾਂ ਨੇ ਇੱਕ ਕਿਸਮ ਦਾ ਮਜ਼ਾਕ ਉਡਾਇਆ, ਔਰ ਥੱਲੇ ਲਿਖਿਆ ਫੋਟੋ ਦੇ ਦੋ ਲੜਕੀਆਂ ਜਿਹੜੀਆਂ ਨਜ਼ਰ ਆ ਰਹੀਆਂ ਨੇ ਕਿ ਦਿਸ ਇਜ਼ ਰੀਅਲ. ਉਹ ਜਿਹੜੀ ਫੋਟੋ ਹੈ ਉਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਯੂਥ ਇੰਸਟਰਕਟਰ ਹੈ ਅਤੇ ਆਪਣੇ ਹੀ ਇੱਕ ਜਿਹੜਾ ਕੈਡਿਟ ਹੈ ਉਸਨੂੰ ਕੁਛ ਭੇਟ ਕਰ ਰਹੀ ਹੈ, ਕੋਈ ਟਰੋਫੀ ਟਾਈਪ ਹੈ ਜਾਂ ਕੋਈ ਚੀਜ਼ ਹੈ. ਬੋਡੀ ਸ਼ੇਮਿੰਗ ਜਿਹੜੀ ਬੇਸਿਕਲੀ ਪੀਟ ਹੈਗਸੈਥ ਨੇ ਜਿਹੜੀ ਕੀਤੀ ਹੈ ਜੀ, ਭਾਵ ਕਿ ਉਹ ਜਿਹੜੀ ਟ੍ਰੇਨਰ ਹੈ ਉਹ ਭਾਰੇ ਸਰੀਰ ਦੀ ਹੈ ਅਤੇ ਉਸਦਾ ਮਜ਼ਾਕ ਉਡਾਇਆ ਅਤੇ ਇਸ ਮਜ਼ਾਕ ਨੂੰ ਬੋਡੀ ਸ਼ੇਮਿੰਗ ਮੰਨਿਆ ਗਿਆ ਅਤੇ ਮੰਦਭਾਗਾ ਕਿਹਾ ਗਿਆ ਹੈ. ਇੱਥੇ ਹੀ ਬਸ ਨੇ ਅਮਰੀਕੀ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਜਿਹੜਾ ਹੈ, ਜਦੋਂ ਇਹ ਪੀਟ ਹੈਗਸੈਥ ਨੇ ਇਹ ਪੋਸਟ ਕੀਤੀ ਕਿ ਦਿਸ ਇਜ਼ ਰੀਅਲ, ਉਹ ਦੋ ਲੜਕੀਆਂ ਦੀ ਫੋਟੋ ਕੀਤੀ ਜਿਸ ਵਿੱਚ ਇੱਕ ਬੜੇ ਭਾਰੇ ਸਰੀਰ ਦੀ ਲੜਕੀ ਹੈ, ਅਤੇ ਪੋਸਟ ਤੋਂ ਬਾਅਦ ਅਮਰੀਕਨ ਸੋਸ਼ਲ ਮੀਡੀਆ ਯੂਜ਼ਰ ਸੀਗੇ ਜੀ, ਉਹ ਹੁਣ ਪਤਾ ਨਹੀਂ ਅਸਲੀ ਨੇ ਕਿ ਨਕਲੀ ਨੇ, ਉਹਨਾਂ ਨੇ ਕੈਨੇਡੀਅਨ ਫੌਜ ਦੇ ਇਹਨਾਂ ਔਰਤਾਂ ਦੀ ਸਰੀਰਕ ਦਿੱਖ ਦੇ ਬਾਰੇ ਬਹੁਤ ਮੰਦਭਾਗੀਆਂ ਟਿੱਪਣੀਆਂ ਕੀਤੀਆਂ. ਇਸ ਦੇ ਬਾਵਜੂਦ ਪੈਂਟਾਗਨ ਜਿਹੜੀ ਉਹਨਾਂ ਦੀ ਏਜੰਸੀ ਹੈ ਅਮਰੀਕਾ ਦੀ, ਉਹਨਾਂ ਦੇ ਡਿਪਟੀ ਪ੍ਰੈਸ ਸੈਕਟਰੀ ਜੈਕ ਬਲਿਸ ਨੇ ਉਹ ਡਿਫੈਂਡ ਕਰਦੇ ਨਜ਼ਰ ਆਏ ਪੀਟ ਹੈਗਸੈਥ ਨੂੰ, ਕਹਿੰਦੇ ਨੇ ਕਿ ਇਹ ਬਿਲਕੁਲ ਸਹੀ ਹੈ ਅਤੇ ਇਹ ਟਵੀਟ ਦੇ ਵਿੱਚ ਜਿਹੜਾ ਸਭ ਕੁਝ ਆਪਣੇ ਆਪ ਸਭ ਕੁਝ ਬਿਆਨ ਕਰਦਾ, ਅਸੀਂ ਕੁਛ ਨਹੀਂ ਕਹਿ ਸਕਦੇ, ਅਤੇ ਬਿਲਕੁਲ ਸਹੀ ਹੈ. ਹੁਣ ਇਹ ਦੋ ਵੱਡੇ ਬਹੁਤ ਬਿਲੋ ਦ ਬੈਲਟ ਜਿਹੜੇ ਹਮਲੇ ਕਿਸਮ ਦੇ ਕੀਤੇ ਗਏ ਅਤੇ ਕੈਨੇਡੀਅਨ
जो आर्म्ड फोर्सेस ने जहां कनाडा दी

ਦੂਜੀ ਤਾਕਤ ਹੈ, ਜਿੰਨੀ ਵੀ ਹੈ, ਘੱਟ ਹੈ, ਵੱਧ ਹੈ, ਜੋ ਵੀ ਹੈ, ਉਸ ਚੀਜ਼ ਨੂੰ ਇਸ ਤਰ੍ਹਾਂ ਬਹੁਤ ਘੱਟ ਕਰਕੇ, ਬਹੁਤ ਮਾੜਾ ਕਰਕੇ ਜਿਹੜਾ ਹੈ ਉਹ ਦਿਖਾਇਆ ਗਿਆ। ਜਦਕਿ ਦੂਸਰੇ ਪਾਸੇ ਅਸੀਂ ਜਾਣਦੇ ਵੀ ਹਾਂ ਕਿ ਕੀ ਹਾਲਾਤ ਰਹੇ ਨੇ ਇੰਨੇ ਸਾਲਾਂ ਦੇ, ਅਤੇ ਜੇ ਮੋਟੀ ਮੋਟੀ ਜਿਹੜੀ ਮੈਂ ਇੱਕ ਰਿਪੋਰਟ ਤਿਆਰ ਕੀਤੀ ਆਪ ਜੀ ਲਈ, ਉਸਦੇ ਵਿੱਚ ਇਹ ਪਤਾ ਲੱਗਦਾ ਹੈ ਕਿ ਵੱਡੇ ਵੱਡੇ USA ਦੇ ਨਾਲ ਮਸਲਿਆਂ 'ਤੇ ਮੋਢੇ ਨਾਲ ਮੋਢਾ ਜਾੜ ਕੇ ਜੋੜ ਕੇ ਕੈਨੇਡੀਅਨ ਆਰਮਡ ਫੋਰਸਿਸ ਦੇ ਜਵਾਨ ਖੜ੍ਹੇ ਹੋਏ ਨੇ, ਅਤੇ ਸੈਕਿੰਡ ਵਰਲਡ ਵਾਰ ਤੋਂ ਬਾਅਦ ਪਹਿਲਾਂ ਨਹੀਂ ਬਾਅਦ ਹੁਣ ਤੱਕ ਜਿਹੜੇ ਨੇ ਸੈਂਕੜੇ ਕੈਨੇਡੀਅਨ ਫੌਜੀ ਜਿਹੜੇ ਨੇ ਆਪਣੀ ਜਾਨ ਵਾਰ ਚੁੱਕੇ ਨੇ USA ਦੇ ਨਾਲ ਸਾਂਝੇ ਮਿਸ਼ਨ ਦੇ ਵਿੱਚ। ਸੋ ਇਸ ਦੇ ਵਿੱਚ ਮੋਟਾ ਮੋਟਾ ਜੋ ਇੱਕ ਅੰਕੜਾ ਹੈ, ਕੋਰੀਅਨ ਵਾਰ ਦੇ ਵਿੱਚ ਜੋ 1950 ਤੋਂ ਬਾਅਦ ਹੋਈ, ਉਸ ਵਿੱਚ 500 ਤੋਂ ਵੱਧ ਕੈਨੇਡੀਅਨ ਫੌਜ ਦੇ ਮੈਂਬਰ ਜਿਹੜੇ ਸੀ ਉਹਨਾਂ ਨੇ ਸ਼ਹੀਦੀ ਪਾਈ, ਅਤੇ 312 ਜਿਹੜੀਆਂ ਉਹਨਾਂ ਵਿੱਚੋਂ ਸਿੱਧੀਆਂ ਜਿਹੜੀਆਂ ਸੀ ਲੜਾਈ ਦੇ ਵਿੱਚ ਹੋਈਆਂ ਮੌਤਾਂ। ਇਸ ਤੋਂ ਬਾਅਦ ਵਰਲਡ ਟਰੇਡ ਸੈਂਟਰ 'ਤੇ ਹਮਲਾ ਹੁੰਦਾ ਹੈ, ਅਤੇ ਵਰਲਡ ਟਰੇਡ ਸੈਂਟਰ 'ਤੇ ਹੋਏ ਹਮਲੇ ਤੋਂ ਬਾਅਦ ਕੈਨੇਡਾ ਜਿਹੜਾ ਹੈ ਭਾਗ ਲੈਂਦਾ ਹੈ ਉਸ ਮਿਸ਼ਨ ਦੇ ਵਿੱਚ, ਜਿਸ ਵਿੱਚ ਅਫਗਾਨਿਸਤਾਨ ਦੇ ਵਿੱਚੋਂ ਤਾਲਿਬਾਨ ਨੂੰ ਲਾਉਣ ਲਈ ਅਤੇ ਬਿਨ ਲਾਦਨ ਨੂੰ ਫੜਨ ਲਈ ਅਤੇ ਹੋਰ ਅੱਤਵਾਦੀਆਂ ਨੂੰ ਕਾਬੂ ਕਰਨ ਲਈ ਜੋ ਮਿਸ਼ਨ ਚਲਾਇਆ ਗਿਆ, ਉਸ ਮਿਸ਼ਨ ਦੇ ਵਿੱਚ ਤਕਰੀਬਨ 13 ਸਾਲਾਂ ਦੇ ਸਮੇਂ ਦੇ ਵਿੱਚ 158 ਜਾਂ 159 ਦੱਸਿਆ ਜਾਂਦਾ ਹੈ, ਅਤੇ ਇਹ ਕੈਨੇਡੀਅਨ ਫੌਜੀ ਜਿਹੜੇ ਸੀ ਆਪਣੀ ਜਾਨ ਵਾਰ ਗਏ, ਔਰ ਇੰਨੇ ਫੌਜੀ 158 ਤੋਂ 159 ਜਿਹੜੇ ਸ਼ਹੀਦ ਹੋਏ, ਅਤੇ 7 ਆਮ ਲੋਕ ਵੀ ਇਸ ਜਿਹੜਾ ਨੇਟੋ ਦਾ ਜਿਹੜਾ ਫੋਰਸਿਸ ਦਾ ਸਾਂਝਾ ਜਿਹੜਾ ਇੱਕ ਓਪਰੇਸ਼ਨ ਸੀ ਉਸ ਦੇ ਵਿੱਚ ਉਹ ਉਹਨਾਂ ਨੇ ਜਾਨ ਦੇ ਦਿੱਤੀ। ਉਸ ਤੋਂ ਪਹਿਲਾਂ ਜਿਹੜਾ ਵੀਅਤਨਾਮ ਵਾਰ ਦੇ ਵਿੱਚ ਵੀ ਕਾਫੀ ਸਾਰੇ ਕੈਨੇਡੀਅਨ ਨੇ ਵੋਲੰਟੀਅਰ ਕਰਕੇ US ਆਰਮ ਫੋਰਸ ਦਾ ਸਾਥ ਦਿੱਤਾ, ਅਤੇ 100 ਤੋਂ ਵੱਧ ਜਿਹੜੇ ਸੀ ਉਹ ਜਾਂ ਮਾਰੇ ਗਏ ਜਾਂ ਉਹ ਦੁਬਾਰਾ ਲੱਭੇ ਨਹੀਂ। ਅਤੇ ISIS ਦੇ ਖਿਲਾਫ ਵੀ ਇਰਾਕ ਅਤੇ ਸੀਰੀਆ ਦੇ ਵਿੱਚ ਵੀ ਭਾਗ ਲਿਆ ਕੈਨੇਡੀਅਨ ਫੋਰਸਿਸ ਨੇ, ਅਤੇ ਇੱਕ ਕੈਨੇਡੀਅਨ ਫੌਜੀ ਦੀ ਉੱਥੇ ਵੀ ਜਾਨ ਗਈ। ਸੋ ਹੋਰ ਵੀ ਮਿਸ਼ਨ ਹੋਣਗੇ, ਅਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਵਪਾਰਕ ਫੈਸਲੇ, ਜਿਸ ਵਿੱਚ ਵਾਵੇਈ ਦੀ ਉਹਨਾਂ ਦੀ CEO ਨੂੰ ਫੜਨਾ, ਨਾਲ ਦੀ ਨਾਲ ਚਾਈਨੀਜ਼ ਇਲੈਕਟ੍ਰਿਕ ਗੱਡੀਆਂ 'ਤੇ 100% ਟੈਰਿਫ ਲਾਉਣਾ ਅਮਰੀਕਾ ਨੂੰ ਖੁਸ਼ ਕਰਨ ਲਈ, ਹੋਰ ਅਨੇਕਾਂ ਫੈਸਲੇ, ਬਹੁਤ ਸਾਰੇ ਮੁਲਕਾਂ 'ਤੇ ਬੈਨ ਲਾਉਣੇ ਜਿਨ੍ਹਾਂ ਵਿੱਚ ਇਹ ਕਹਿ ਲਓ ਕਿ ਉਹਨਾਂ ਦੇਸ਼ਾਂ ਨਾਲ ਸੰਬੰਧ ਨਾਤੇ ਨਾ ਰੱਖਣਾ ਜਿਨ੍ਹਾਂ ਤੋਂ ਅਮਰੀਕਾ ਖੁਸ਼ ਨਹੀਂ ਸੀ, ਇਹ ਕੈਨੇਡਾ ਵਾਲਿਆਂ ਨੇ ਕੀਤਾ ਹੁਣ ਤੱਕ। ਖੈਰ ਆਹ ਕੁਛ ਜੋ ਸੁਣਨਾ ਪੈ ਰਿਹਾ ਕੈਨੇਡੀਅਨਾਂ ਨੂੰ, ਇਹ ਕਦੋਂ ਖਤਮ ਹੋਵੇਗਾ ਇਹ ਤਾਂ ਪਤਾ ਨਹੀਂ ਹੈ। ਲੇਕਿਨ ਕੈਨੇਡੀਅਨ ਆਗੂ ਵੀ ਹੁਣ ਇਹ ਅਮਰੀਕਨ ਜਿਹੜੇ ਸੈਕਟਰੀਆਂ ਨੇ ਇਹ ਜੋ ਹੁਣ ਇੱਕ ਕਿਸਮ ਦਾ ਆਪਣਾ ਭੜਾਸ ਕੱਢੀ ਹੈ ਕੈਨੇਡਾ ਦੇ, ਅਤੇ ਬਹੁਤ ਹਲਕੇ ਪੱਧਰ ਦੀ ਉਹਨਾਂ ਨੇ ਬਿਆਨਬਾਜ਼ੀ ਕੀਤੀ ਹੈ, ਅਤੇ ਉਸ ਚੀਜ਼ 'ਤੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਜਿਹੜੇ ਨੇ ਉਹਨਾਂ ਨੇ ਓਟਵਾ ਦੇ ਵਿੱਚ ਪ੍ਰੈਸ ਰਿਪੋਰਟਰਾਂ ਨਾਲ ਗੱਲ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਅਮਰੀਕਾ ਦੇ ਉੱਚੇ ਆਗੂਆਂ ਦਾ ਇਹ ਜਿਹੜਾ ਰਵੱਈਆ ਹੈ ਜਾਂ ਉਹਨਾਂ ਦੀ ਜਿਹੜੀ ਗੱਲਬਾਤ ਹੈ, ਉਹਨਾਂ ਦੇ ਉੱਚੇ ਉੱਚੇ ਅਹੁਦਿਆਂ ਦੀ ਮਰਿਆਦਾ ਦੇ ਬਿਲਕੁਲ ਖਿਲਾਫ ਹੈ ਅਤੇ ਬਨੀਥ ਦੇਅਰ ਆਫਿਸ ਹੈ। ਉਹਨਾਂ ਨੇ ਬੜੇ ਸਟਰੋਂਗ ਲਫ਼ਜ਼ਾਂ ਦੇ ਵਿੱਚ ਕਿਹਾ ਕਿ ਜਦੋਂ ਅਮਰੀਕੀ ਆਗੂ ਜਿਹੜੇ ਨੇ ਜੀ ਉਹ ਮੀਮਸ ਬਣਵਾ ਕੇ, ਵੀਡੀਓ ਬਣਾ ਕੇ, ਫੋਟੋਆਂ ਬਣਾ ਕੇ ਕੈਨੇਡਾ ਦਾ ਮਜ਼ਾਕ ਉਡਾ ਕੇ ਕੋਈ ਚੁੱਪ ਕਰਨਾ ਚਾਹੁੰਦੇ ਨੇ ਉਹਨੂੰ ਛੱਡ ਕੇ, ਅਤੇ ਸੋਸ਼ਲ ਮੀਡੀਆ 'ਤੇ ਮਜ਼ਾਕ ਉਡਾਉਣ ਨੂੰ ਛੱਡ ਕੇ, ਅਤੇ ਫੋਕੀ ਧੌਂਸ ਜਮਾਉਣ ਦਾ, ਆਪਣੀ ਮਿਲਟਰੀ ਪਾਵਰ ਦਾ ਮੁਜ਼ਾਹਰਾ ਕਰਕੇ, ਇਹਨਾਂ ਗੱਲਾਂ ਨੂੰ ਛੱਡ ਕੇ ਸਾਰੀਆਂ ਨੂੰ ਉਹ ਬਹੁਤ ਸਿੰਸੀਅਰਲੀ ਗੰਭੀਰਤਾ ਦੇ ਨਾਲ ਗੱਲਬਾਤ ਦੇ ਵਿੱਚ ਹਿੱਸਾ ਲੈਣਗੇ, ਉਦੋਂ ਹੀ ਕੋਈ ਵਪਾਰਕ ਗੱਲਬਾਤ ਅੱਗੇ ਵਧੇਗੀ। ਇਸ ਚੀਜ਼ ਦੇ ਚੱਲਦਿਆਂ ਸਭ ਕੁਝ ਨਹੀਂ ਹੋ ਸਕਦਾ। ਸੋ ਉੱਧਰ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਵੀ ਹੈਗਸਥ ਦੀ ਪੋਸਟ, ਜਿਸ ਵਿੱਚ ਉਹਨਾਂ ਨੇ ਮਜ਼ਾਕ ਉਡਾਇਆ ਕੈਨੇਡੀਅਨ ਕ੍ਰੈਡਿਟ ਪ੍ਰੋਗਰਾਮ ਦਾ ਜਾਂ ਉਹਨਾਂ ਜੋ ਨੌਜਵਾਨ ਜਿਹੜੇ ਕ੍ਰੈਡਿਟ ਹੈਗੇ ਨੇ ਉਹਨਾਂ ਦਾ, ਅਤੇ ਉਹਨੂੰ ਸ਼ਰਮਨਾਕ ਦੱਸਿਆ, ਅਤੇ ਇੱਕ ਉਹਨਾਂ ਨੇ ਦੱਸਿਆ ਕਿ ਇੱਕ ਬੜੀ ਅਮਰੀਕੀ ਲੀਡਰਸ਼ਿਪ ਦੀ ਜੋ ਡਾਇਰੈਕਸ਼ਨ ਹੈ ਉਹ ਸਾਨੂੰ

0: ਸਾਨੂੰ ਦਿਸ ਰਹੀ ਕਿ ਕਿੱਧਰ ਨੂੰ ਜਾ ਰਹੀ ਹੈ ਅਤੇ ਜਦਕਿ ਸਾਡੇ ਜਿਹੜੇ ਨੌਜਵਾਨ ਨੇ ਬਿਲਕੁਲ ਕਿਸੇ ਸਵਾਰਥ ਤੋਂ ਬਿਨਾਂ ਕੌਮ ਅਤੇ ਦੇਸ਼ ਦੀ ਜਿਹੜੀ ਹੈ ਸੇਵਾ ਕਰ ਰਹੇ ਨੇ ਅਤੇ ਹੋਰ ਵੀ ਕੈਨੇਡਾ ਦੇ ਜਿਹੜੇ ਆਗੂ ਨੇ ਕੁਛ ਬੋਲੇ ਨੇ ਕੈਨੇਡਾ ਦੀ ਆਰਮੀ ਕੈਡਿਟ ਲੀਗ ਜਿਹੜੀ ਹੈ ਉਹਨਾਂ ਨੇ ਵੀ ਬਿਆਨ ਜਾਰੀ ਕਰਕੇ ਕਿਹਾ ਕਿ ਆਪਣਾ ਭਵਿੱਖ ਬਣਾ ਰਹੇ ਅਤੇ ਸਮਾਜ ਸੇਵਾ ਕਰ ਰਹੇ ਨੌਜਵਾਨਾਂ 'ਤੇ ਇਹੋ ਜਿਹੀਆਂ ਭੈੜੀਆਂ ਟਿੱਪਣੀਆਂ ਕਰਨੀਆਂ ਨਿੰਦਣਯੋਗ ਹੈ ਸੋ ਉੱਧਰ ਸਿਆਸੀ ਜਿਹੜੇ ਮਾਹਿਰ ਨੇ ਜਾਂ ਐਨਾਲਿਸਟ ਨੇ ਉਹ ਮੰਨਦੇ ਨੇ ਕਿ ਵਪਾਰਕ ਗੱਲਬਾਤ ਟੁੱਟਣ ਤੋਂ ਬਾਅਦ 8 ਸਤੰਬਰ ਤੋਂ ਲਾਗੂ ਹੋਣ ਵਾਲੇ ਜਵਾਬੀ ਟੈਰਿਫਾਂ ਤੋਂ ਧਿਆਨ ਭਟਕਾਉਣ ਲਈ ਅਮਰੀਕੀ ਪ੍ਰਸ਼ਾਸਨ ਇਹੋ ਜਿਹਾ ਬਿਆਨ ਦਿੱਤਾ ਜਾ ਰਿਹਾ ਪਰ ਕੈਨੇਡਾ ਦੀਆਂ ਫੌਜੀ ਸੰਸਥਾਵਾਂ ਆਗੂਆਂ ਅਤੇ ਆਮ ਨਾਗਰਿਕਾਂ ਨੇ ਇੱਕਜੁੱਟ ਹੋ ਕੇ ਨੌਜਵਾਨ ਕੈਡਟਾਂ ਦੇ ਅਤੇ ਦੇਸ਼ ਦੇ ਸਨਮਾਨ ਦੇ ਪੱਖ ਵਿੱਚ ਆਵਾਜ਼ ਜਿਹੜੀ ਹੈ ਰੱਖੀ ਹੈ ਸੋ ਮਾਰਕ ਕਾਰਨੀ ਆਪਣੇ ਮੁੱਦੇ 'ਤੇ ਸਥਿਰ ਨੇ ਅਤੇ ਉਹਨਾਂ ਨੇ ਕਿਹਾ ਕਿ ਸੀਰੀਅਸ ਹੋਣ ਦੀ ਲੋੜ ਹੈ ਡੀਲ ਲਈ ਨਾ ਕਿ ਹਲਕੀਆਂ ਗੱਲਾਂ ਕਰਕੇ ਅਤੇ ਮੀਮਸ ਬਣਾ ਕੇ ਤੁਸੀਂ ਕੁਛ ਹਾਸਲ ਕਰਨਾ ਚਾਹੁੰਦੇ ਹੋ ਉਹ ਟ੍ਰੇਡ ਟਾਕਸ ਜਦੋਂ ਤੋਂ ਖਤਮ ਹੋਈਆਂ ਨੇ ਉਦੋਂ ਤੋਂ ਉਹਨਾਂ ਡੋਨਲਡ ਟਰੰਪ ਅਤੇ ਉਹਨਾਂ ਦੀ ਕੈਬਨਿਟ ਨੇ ਕੈਨੇਡਾ ਪ੍ਰਤੀ ਅਪਰੋਚ ਜੋ ਰੱਖੀ ਹੈ ਲੇਕ ਓਨਟੇਰੀਓ ਲੇਕ ਅਮੈਰੀਕਾ ਦੀ ਔਰ ਕਦੀ ਕੰਪਨੀਆਂ ਕੁਛ ਕਹਿ ਰਹੀਆਂ ਨੇ ਕਿ ਜੀ ਅਸੀਂ ਲੇਨ ਨੇਮ ਚੇਂਜ ਕਰ ਦਿੱਤਾ ਸੀ ਲੇਕ ਓਨਟੇਰੀਓ ਤੋਂ ਅਮੈਰੀਕਾ ਕਰ ਦਿੱਤਾ ਸੀ ਅਤੇ ਕਈ ਕੰਪਨੀਆਂ ਕਹਿੰਦੀਆਂ ਕਿ ਅਸੀਂ ਵਾਪਸ ਲੇਕ ਓਨਟੇਰੀਓ ਕਰ ਦਿੱਤਾ ਹੈ ਗੂਗਲ ਵਾਲੇ ਕਹਿੰਦੇ ਨੇ ਕਿ ਕੈਨੇਡਾ ਵਿੱਚੋਂ ਕੋਈ ਦੇਖੇਗਾ ਤਾਂ ਉਹਨੂੰ ਲੇਕ ਓਨਟੇਰੀਓ ਨਜ਼ਰ ਆਵੇਗਾ ਅਮਰੀਕਾ ਵਿੱਚੋਂ ਕੋਈ ਦੇਖੇਗਾ ਤਾਂ ਉਹਨੂੰ ਲੇਕ ਅਮੈਰੀਕਾ ਨਜ਼ਰ ਆਵੇਗਾ ਜੇ ਦੁਨੀਆਂ ਵਿੱਚ ਹੋਰ ਕਿਸੇ ਪਾਸਿਓਂ ਕੋਈ ਸਰਚ ਕਰੇਗਾ ਇਸ ਲੇਕ ਵਾਲੇ ਖੇਤਰ ਨੂੰ ਤਾਂ ਉਸਨੂੰ ਦੋਵੇਂ ਨਜ਼ਰ ਆਉਣਗੇ ਸੋ ਮੈਨੀਟੋਬਾ ਦੇ ਪ੍ਰੀਮੀਅਰ ਓਨਟੇਰੀਓ ਦੇ ਪ੍ਰੀਮੀਅਰ ਇਹ ਸਾਰੇ ਜਿਹੜੇ ਨੇ ਜੀ ਉਹ ਇਸ ਮਾਮਲੇ 'ਤੇ ਵਾਹਵਾ ਬੋਲ ਰਹੇ ਨੇ ਲੇਕਿਨ ਕਾਰਨੀ ਨੇ ਵਾਪਸ ਬੁਲਾ ਲਿਆ ਸੀ ਆਪਣੀ ਟੀਮ ਨੂੰ ਕਿ ਗੱਲਬਾਤ ਪਾਈ ਅਸੀਂ ਇਸ ਤਰ੍ਹਾਂ ਨਹੀਂ ਕਰਨੀ ਸੋ ਇਹ ਵੀ ਅੱਜ ਮੰਨਿਆ ਜਾ ਰਿਹਾ ਕਿ G20 ਫਾਈਨਾਂਸ ਮਿਨਿਸਟਰ G20 ਜਿਹੜਾ ਗਰੁੱਪ ਹੈ ਜੀ ਉਸਦੇ ਵਿੱਤ ਮੰਤਰੀਆਂ ਦੀ ਮੀਟਿੰਗ ਹੈ ਜਿਸ 'ਤੇ ਫਾਈਨਾਂਸ ਮਿਨਿਸਟਰ ਫ੍ਰੈਂਕੋਏ ਫਿਲੀਪੀ ਸ਼ੈਂਪੇਨ ਜਿਹੜੇ ਨੇ ਉਹ ਸਕੌਟ ਬੈਸੈਂਟ ਦੇ ਨਾਲ ਗੱਲਬਾਤ ਕਰਨਗੇ ਟ੍ਰੇਰੀ ਸੈਕਟਰ ਦੇ ਨਾਲ ਸੋ ਇਸ ਮੀਟਿੰਗ ਵਿੱਚ ਕੀ ਹੋਵੇਗਾ ਅਤੇ ਮੈਸੇਜ ਕੀ ਦੇ ਰਿਹਾ ਕੈਨੇਡਾ ਉਹਨਾਂ ਨੂੰ ਅਤੇ ਉਹ ਕੀ ਕਰ ਰਹੇ ਨੇ ਬਹੁਤ ਵੱਡੇ ਵੱਡੇ ਸਵਾਲ ਨੇ ਜੀ ਸੋ ਟਰੰਪ ਦੇ ਅਧਿਕਾਰੀ ਜਿਹੜੇ ਨੇ ਉਹ ਮਜ਼ਾਕ ਉਡਾ ਰਹੇ ਨੇ ਅਤੇ ਕੈਨੇਡਾ ਦਾ ਵੱਖਰੇ ਵੱਖਰੇ ਤਰੀਕਿਆਂ ਨਾਲ ਅਤੇ ਇਸ ਗੱਲ ਨਾਲ ਕੀ ਹਾਸਲ ਹੋਵੇਗਾ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਲੇਕਿਨ ਕੈਨੇਡਾ ਨੂੰ ਹਮਾਇਤ ਵੀ ਹਾਸਲ ਹੋ ਰਹੀ ਹੈ ਅਮਰੀਕਾ ਦੇ ਅੰਦਰੋਂ ਵੀ ਓਹਾਇਓ ਦੇ ਵਿੱਚ ਬਹੁਤ ਸਾਰੇ ਜਿਹੜੇ ਨੇ ਲੋਕ ਨੇ ਪ੍ਰੋਡਿਊਸਰ ਨੇ ਜਿਨ੍ਹਾਂ ਦਾ ਸਮਾਨ ਬਹੁਤ ਸਾਰਾ ਕੈਨੇਡਾ ਦੇ ਵਿੱਚ ਆਉਂਦਾ ਬਹੁਤ ਉਹ ਚਿੰਤਿਤ ਨੇ ਅਮਰੀਕਾ ਟਰੰਪ ਸਰਕਾਰ ਦੀਆਂ ਨੀਤੀਆਂ ਤੋਂ ਅਤੇ ਚਾਹੁੰਦੇ ਨੇ ਕਿ ਇਹ ਗੱਲ ਨੂੰ ਕਿਸੇ ਤਰੀਕੇ ਹੱਲ ਕੀਤਾ ਜਾਵੇ ਇਸ ਤੋਂ ਇਲਾਵਾ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜੋ ਖਾਸ ਤੌਰ 'ਤੇ ਜਿੱਥੇ ਜਿੱਥੇ ਰਿਪਬਲਿਕਨ ਜਿਹੜੇ ਸਟੇਟਸ ਦੇ ਵਿੱਚ ਰਿਪਬਲਿਕਨ ਦੇ ਗਵਰਨਰ ਹੈਗੇ ਨੇ ਜਾਂ ਉਹਨਾਂ ਦੀ ਸਰਕਾਰ ਹੈ ਉੱਥੇ ਉਹ ਜਿਹੜੇ ਨੇ ਬਹੁਤ ਜ਼ਿਆਦਾ ਬਿਜ਼ਨਸ ਕਰਦੇ ਨੇ ਕੈਨੇਡਾ ਦੇ ਨਾਲ ਚਿੰਤਾ ਉਹਨਾਂ ਦੇ ਵਿੱਚ ਵੀ ਹੈ ਪਰ ਆਮ ਤੌਰ 'ਤੇ ਕੈਲੀਫੋਰਨੀਆ ਜਾਂ ਹੋਰ ਸੂਬੇ ਜਿੱਥੇ ਕਿ ਡੈਮੋਕ੍ਰੇਟ ਜਿਹੜੇ ਨੇ ਸੱਤਾ ਦੇ ਵਿੱਚ ਨੇ ਉੱਥੋਂ ਕੈਨੇਡੀਅਨਾਂ ਨੂੰ ਹਮਾਇਤ ਮਿਲ ਰਹੀ ਅਤੇ ਹਮਦਰਦੀ ਵੀ ਮਿਲ ਰਹੀ ਹੈ ਕੁਛ ਸਾਬਕਾ ਆਗੂ ਅਤੇ ਕੁਛ ਗਵਰਨਰ ਜਿਹੜੇ ਨੇ ਮੌਜੂਦਾ ਜਿਹੜੇ ਨੇ ਕੈਨੇਡਾ ਦੇ ਹੱਕ ਦੇ ਵਿੱਚ ਬੋਲ ਰਹੇ ਨੇ ਪਰ ਦਬਵੀਂ ਆਵਾਜ਼ ਦੇ ਵਿੱਚ ਨੇ ਅਜੇ ਕੋਈ ਖੁੱਲ੍ਹ ਕੇ ਨਹੀਂ ਹੈ ਅਤੇ ਕੋਈ ਡੋਨਲਡ ਟਰੰਪ ਨੂੰ ਅਜੇ ਤੱਕ ਕੋਈ ਇੰਨਾ ਕੁਛ ਕਿਹਾ ਨਹੀਂ ਜਾ ਰਿਹਾ ਅਤੇ ਉਹਨਾਂ ਵੱਲੋਂ ਜੋ ਮੁਹਿੰਮ ਚਲਾਈ ਗਈ ਕੈਨੇਡਾ ਦੇ ਖਿਲਾਫ ਉਸਦਾ ਨੁਕਸਾਨ ਕੈਨੇਡਾ ਨੂੰ ਝੱਲਣਾ ਪੈ ਸਕਦਾ ਹੈ ਜੀ
1: ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-6174696 587-6174696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-6174696

0: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
0: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
0: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
0: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
0: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
0: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
0: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਤੇ ਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
4: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
6: ਓਹੋ ਅੱਜ ਫੇਰ ਨੀ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ

ਹੈ ਇਲੈਕਸ਼ਨਸ ਅਲਬਰਟਾ ਨੂੰ ਅਕਤੂਬਰ 16 ਤੱਕ ਵਾਪਸ ਮਿਲਣਾ ਚਾਹੀਦਾ ਸੋ ਇਸ ਮਾਮਲੇ ਤੇ ਕੋਈ ਸਰਵੇਖਣ ਵੀ ਆ ਰਹੇ ਨੇ ਤੇ ਬਹੁਤ ਸਾਰੇ ਮੈਜੋਰਟੀ ਅਲਬਰਟਾ ਵਾਸੀ ਜਿਹੜੇ ਨੇ ਵੱਖਵਾਦ ਦੇ ਮੁੱਦੇ ਤੇ ਰੈਫਰੈਂਡਮ ਤੇ ਜੋ ਲੋਕ ਰਾਏ ਆਈ ਹੈ ਉਸ ਵਿੱਚ ਕੈਨੇਡਾ ਦੇ ਪੱਖ ਦੇ ਵਿੱਚ ਕੈਨੇਡਾ ਦੇ ਨਾਲ ਰਹਿਣ ਦੇ ਪੱਖ ਵਿੱਚ 65% ਅਲਬਰਟਾ ਦੇ ਲੋਕ ਜਿਹੜੇ ਨੇ ਉਹ ਸਹਿਮਤੀ ਪ੍ਰਗਟਾਉਂਦੇ ਨੇ ਵੱਖ ਹੋਣ ਦੇ ਮਾਮਲੇ ਦੇ ਵਿੱਚ 23% ਚਾਹੁੰਦੇ ਨੇ ਲੋਕ ਕਿ ਅਲਬਰਟਾ ਸਰਕਾਰ ਇੱਕ ਸੈਪਰੇਸ਼ਨ ਰੈਫਰੈਂਡਮ ਕਰਵਾਵੇ ਕੁਛ ਅਣ ਐਲਾਨੇ ਵੋਟਰ ਵੀ ਹੈਗੇ ਨੇ 8-10% ਅਤੇ ਉਹਨਾਂ ਦੀ ਗਿਣਤੀ 10% ਹੈ ਜੂਨ ਦੇ ਮਹੀਨੇ 6% ਸੀ ਉਹ 10% ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਅਜੇ ਫੈਸਲਾ ਕਰਨਾ ਹੈ ਅਤੇ 75% ਅਲਬਰਟਾ ਵਾਸੀ ਜਿਹੜੇ ਨੇ ਇਸ ਵੱਖਵਾਦ ਦੀ ਚਰਚਾ ਨੂੰ ਸੈਪਰੇਸ਼ਨ ਦੀ ਗੱਲਬਾਤ ਨੂੰ ਬਹੁਤ ਸੀਰੀਅਸਲੀ ਲੈ ਰਹੇ ਨੇ ਵੋਟਿੰਗ ਵਿੱਚ ਹਿੱਸਾ 72% ਲੋਕਾਂ ਨੇ ਵੋਟ ਪਾਉਣ ਦੀ ਆਪਣੀ ਸੰਭਾਵਨਾ 10 ਵਿੱਚੋਂ 8 ਜਾਂ ਇਸ ਤੋਂ ਵੱਧ ਦੱਸੀ ਹੈ ਉਮਰ ਦੇ ਹਿਸਾਬ ਨਾਲ ਜਿਹੜਾ ਹੈ 55 ਸਾਲ ਤੋਂ ਵੱਧ ਉਮਰ ਵਾਲੇ 90% ਲੋਕ ਕਹਿੰਦੇ ਨੇ ਕਿ ਅਸੀਂ ਵੋਟ ਪਾਵਾਂਗੇ 35-54 ਸਾਲ ਵਾਲੇ 70% ਕਹਿੰਦੇ ਨੇ ਕਿ ਪਾਵਾਂਗੇ 18-34 ਸਾਲ ਵਾਲੇ ਜਿਹੜੇ ਨੇ 53% ਸਿਰਫ ਨੇ ਅਤੇ ਉਹ ਉਹਨਾਂ ਦੇ ਉੱਚੀ ਵੋਟ ਪਾਉਣ ਦੀ ਸੰਭਾਵਨਾ ਹੈ ਅਤੇ ਇਹਦੇ ਆਰਥਿਕ ਪ੍ਰਭਾਵ ਅਤੇ ਘਰੇਲੂ ਖਰਚੇ ਜਿਹੜੇ ਨੇ ਹੋ ਸਕਦੇ ਨੇ 48% ਲੋਕ ਮੰਨਦੇ ਨੇ ਕਿ ਸੈਪਰੇਸ਼ਨ ਦੀ ਬਹਿਸ ਨਾਲ ਅਲਬਰਟਾ ਦੇ ਵਿੱਚ ਰੈਫਰੈਂਡਮ ਦੇ ਇਸ ਗੱਲਬਾਤ ਦੇ ਨਾਲ ਇਕੋਨਮੀ 'ਤੇ ਮਾੜਾ ਅਸਰ ਪਵੇਗਾ ਜਦਕਿ ਜੂਨ ਦੇ ਵਿੱਚ 56% ਲੋਕ ਅਜਿਹਾ ਸੋਚਦੇ ਸੀ 25% ਇਹ ਵੀ ਕਹਿੰਦੇ ਨੇ ਕਿ ਇਹਦੇ ਨਾਲ ਚੰਗਾ ਅਸਰ ਪਵੇਗਾ ਸੋ ਸਿਆਸੀ ਸਥਿਤੀ ਹੈ ਅਤੇ ਨਾਲ ਵਿਦੇਸ਼ੀ ਦਖਲ ਅੰਦਾਜ਼ੀ ਦਾ ਵੀ ਰੌਲਾ ਹੈ ਸੂਬਾਈ ਵੋਟਿੰਗ ਜਿਹੜੀ ਹੈ ਉਸ ਵਿੱਚ ਜਿਹਨਾਂ ਲੋਕਾਂ ਨੇ ਫੈਸਲਾ ਕਰ ਲਿਆ ਉਸ ਵਿੱਚ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਉਹਦੇ ਮੁਤਾਬਕ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ 51% ਉਹਨਾਂ ਕੋਲ ਵੋਟ ਸ਼ੇਅਰ ਹੈ ਅਤੇ NDP ਕੋਲ 41% ਹੈ 62% ਲੋਕ ਜਿਹੜੇ ਨੇ ਇਸ ਵਿੱਚ ਵਿਦੇਸ਼ੀ ਦਖਲ ਅੰਦਾਜ਼ੀ ਤੋਂ ਚਿੰਤਤ ਨੇ ਉਹ ਕਹਿੰਦੇ ਨੇ ਕਿ ਇਹ ਗੱਲ ਹੈ UCP ਦੇ ਵੋਟਰ ਵੀ 51% ਮੰਨਦੇ ਨੇ ਕਿ ਵਿਦੇਸ਼ੀ ਦਖਲ ਅੰਦਾਜ਼ੀ ਪੋਲੀਟੀਕਲ ਜਿਹੜੀ ਹੈ ਜੀ ਰਾਜਨੀਤਿਕ ਦਖਲ ਅੰਦਾਜ਼ੀ ਇਹਦੇ ਵਿੱਚ ਹੈ ਫੋਰਨ ਇੰਟਰਫੇਰੈਂਸ ਹੈ ਅਤੇ NDP ਦੇ 85% ਸਪੋਰਟਰ ਇਹ ਮੰਨਦੇ ਨੇ ਕਿ ਵਿਦੇਸ਼ੀ ਦਖਲ ਅੰਦਾਜ਼ੀ ਹੈ ਸੋ ਇਹ ਜੋ ਸਰਵੇਖਣ ਹੈ ਇਹ ਕਿੰਨੇ ਕੁ ਸਹੀ ਨੇ ਕਿਵੇਂ ਇਹਦੀ ਕਹਾਣੀ ਹੈ ਇਹ ਬਾਅਦ ਵਿੱਚ ਪਤਾ ਲੱਗੇਗਾ ਜੀ ਲੇਕਿਨ ਰੈਫਰੈਂਡਮ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਜਿਹੜੀਆਂ ਨੇ ਸਰਕਾਰ ਨੇ ਜਾਂ ਇਲੈਕਸ਼ਨਸ ਅਲਬਰਟਾ ਨੇ ਉਹ ਸ਼ੁਰੂ ਕਰ ਦਿੱਤੀਆਂ ਨੇ ਇੱਕ ਖਬਰ ਅਮਰੀਕਾ ਦੇ ਨਾਲ ਜਿਹੜੇ ਨੇ ਉਹ ਬੈਂਕ ਆਫ ਅਮਰੀਕਾ ਦੇ ਵਾਈਸ ਪ੍ਰੈਜੀਡੈਂਟ ਐਰਨ ਪੀਐਸੈਂਟੀ 32 ਸਾਲਾਂ ਦੇ ਉਹਨਾਂ ਦਾ ਟਾਈਮ ਸਕੁਏਅਰ ਦੇ ਵਿੱਚ ਚਾਕੂ ਛੁਰੇਬਾਜ਼ੀ ਦੀ ਘਟਨਾ ਦੇ ਵਿੱਚ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਹੈ ਵਿਕਟਿਮ ਐਰਨ ਪੀਐਸੈਂਟੀ ਜਿਹੜੇ ਨੇ 32 ਸਾਲਾਂ ਦੇ ਵਾਈਸ ਪ੍ਰੈਜੀਡੈਂਟ ਬਿਜ਼ਨਸ ਇਲੈਕਸ਼ਨ ਅਤੇ ਕਾਨਫਲਿਕਟਸ ਦੇ ਜਿਹੜੇ ਹੈਗੇ ਨੇ ਬੈਂਕ ਆਫ ਅਮਰੀਕਾ ਦੇ ਵਿੱਚ ਉਹ ਸਨ ਇੱਕ ਹੋਰ ਵਿਅਕਤੀ ਨੂੰ ਵੀ ਚਾਕੂ ਮਾਰੇ ਗਏ ਅਤੇ ਸਸਪੈਕਟ ਸ਼ੱਕੀ ਇੱਕ ਲੜਕੀ ਹੈ ਇੱਕ ਔਰਤ ਹੈ 49 ਸਾਲਾਂ ਦੀ ਪਮੇਲਾ ਨਾਂ ਦੀ ਅਤੇ ਉਸ ਕੋਲ ਵੱਡੇ 2 ਚਾਕੂ ਸੀ ਉਸਨੇ ਰੈਂਡਮ ਡੇ ਟਾਈਮ ਅਟੈਕ ਕੀਤਾ ਕੋਈ ਤੱਕ ਕੇ ਨਹੀਂ ਹਮਲਾ ਕੀਤਾ ਗਿਆ ਅਤੇ ਉਸ ਪੁਲਿਸ ਨੇ ਇਹ ਵੀ ਦੱਸਿਆ ਕਿ ਉਸਨੇ ਹਥਿਆਰ ਸੁੱਟਣ ਤੋਂ ਮਨ੍ਹਾ ਕੀਤਾ ਅਤੇ ਅਫਸਰਾਂ ਵੱਲ ਨੂੰ ਵਧੀ ਅਫਸਰਾਂ ਨੇ ਪਹਿਲਾਂ ਟੇਜ਼ਰ ਦੇ ਨਾਲ ਉਸਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਗੋਲੀ ਮਾਰ ਦਿੱਤੀ ਬਾਅਦ ਵਿੱਚ ਉਸ ਹਮਲਾਵਰ ਦੀ ਵੀ ਹਸਪਤਾਲ ਵਿੱਚ ਮੌਤ ਹੋ ਗਈ ਮੋਟਿਵ ਜਿਹੜਾ ਹੈ ਇਹ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਦੱਸਣ ਮੁਤਾਬਕ ਰੈਂਡਮ ਪੁਲਿਸ ਅਟੈਕ ਹੈ ਇਹ ਕੋਈ ਤੱਕ ਕੇ ਜਿਹੜਾ ਹੈ ਉਸ ਵਾਈਸ ਪ੍ਰੈਜੀਡੈਂਟ ਦੀ ਹੱਤਿਆ ਨਹੀਂ ਕੀਤੀ ਗਈ ਇਹ ਇਹ ਨਿਊਯਾਰਕ ਦੀ ਪੁਲਿਸ ਦਾ ਕਹਿਣਾ ਹੈ ਜੀ ਇਸ ਪ੍ਰੋਗਰਾਮ ਦੇ ਸਪੋਂਸਰ ਹਨ ਸੋਨਿਕ ਇੰਸ਼ੋਰੈਂਸ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਲੈਣ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਉਹ ਕਹਿੰਦੇ ਨੇ ਕਿ ਅਗਰ ਤੁਸੀਂ ਟਰੱਕ ਓਨਰ ਓਪਰੇਟਰ ਹੋ ਤੁਹਾਡੀ ਆਪਣੀ ਟਰੱਕਾਂ ਦੀ ਕੰਪਨੀ ਹੈ ਤਾਂ ਅਸੀਂ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਹਾਂ ਸੋਨਿਕ ਇੰਸ਼ੋਰੈਂਸ ਦੇ ਮਾਨਸ ਹੋਰਾਂ ਦਾ ਫੋਨ ਨੰਬਰ ਹੈ ਜੀ 587-832-1208 587-832-1208 ਸੋਨਿਕ ਇੰਸ਼ੋਰੈਂਸ YYC ਹੋਮ ਕੇਅਰ ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ YYC ਹੋਮ ਕੇਅਰ ਦੇ ਵੀਰਪਾਲ ਕੌਰ

ਰਾਠੌਰਾਂ ਨਾਲ ਸੰਪਰਕ ਕਰੋ। ਇਹਨਾਂ ਦੀ ਕੰਪਨੀ YYC ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-760-0983 ਤੇ ਕਾਲ ਕਰ ਲਓ। ਓਐਸਐਸ ਸਮਾਇਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਾਈਜ਼ ਏਰੀਆ ਵਿੱਚ ਖੁੱਲ੍ਹ ਗਿਆ ਹੈ ਜੀ ਓਐਸਐਸ ਸਮਾਇਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ, ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ। ਤੁਸੀਂ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ ਨੰਬਰ 587-6-1796-96। ਮਰਸੀਡੀਜ਼ ਬੈਂਜ਼ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਜ਼ ਉੱਪਰ ਹੈ। ਕੰਟਰੀ ਹਿਲਜ਼ ਮਰਸੀਡੀਜ਼ ਬੈਂਜ਼ ਦਾ ਇੱਕ ਵੱਡਾ ਸ਼ੋਅਰੂਮ ਹੈ ਜਿੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਲਓ। ਫੋਨ ਨੰਬਰ ਹੈ ਜੀ 403-903-6657। ਮਰਸੀਡੀਜ਼ ਬੈਂਜ਼ ਕੰਟਰੀ ਹਿਲਜ਼। ਪੰਜਾਬ ਇੰਸ਼ੋਰੈਂਸ, ਅਗਰ ਤੁਸੀਂ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੁੰਦੇ ਹੋ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰ ਲਓ। ਲਾਈਫ ਇੰਸ਼ੋਰੈਂਸ, ਸੁਪਰਵੀਜ਼ਾ ਇੰਸ਼ੋਰੈਂਸ ਅਤੇ ਮਾਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ ਨੋਟ ਕਰੋ 403-404-3500। ਹੋਰ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਸਿਟੀ ਸਕੇਪ ਲੈਂਡਿੰਗ ਪਲਾਜ਼ਾ ਵਿੱਚ ਸਥਿਤ ਆਫਿਸ 'ਤੇ ਵੀ ਵਿਜ਼ਿਟ ਕਰ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ ਨਾਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਿਟੀ ਸਕੇਪ ਲੈਂਡਿੰਗ ਵਿੱਚ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ। 40 ਤੱਕ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ। ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ। ਫੋਨ 403-936-7777। ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਵਿੱਚ ਹੈ। ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਕੰਟਰੀ ਦੀ ਪਾਸਪੋਰਟ ਫੋਟੋ, OCI, US ਵੀਜ਼ਾ ਜਾਂ ਕਿਸੇ ਕਿਸਮ ਦੀ ਗਵਰਨਮੈਂਟ ID ਦੀ ਫੋਟੋ ਸਿਰਫ $7 ਵਿੱਚ ਬਣਵਾ ਸਕਦੇ ਹੋ। ਟੋਪ ਕੁਆਲਿਟੀ ਅਤੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ, ਬੇਬੀ ਫੋਟੋ, ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ। ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ। ਫੋਨ 403-947-0060। ਪਿਕਸਲ ਫੋਟੋ ਸਟੂਡੀਓ। ਪ੍ਰੋਗਰਾਮ ਦੇ ਵਿੱਚ ਕੁਛ ਮਿੰਟਾਂ ਦਾ ਸਮਾਂ ਬਾਕੀ ਹੈ ਅਤੇ ਆਓ ਬਾਕੀ ਦੀਆਂ ਖ਼ਬਰਾਂ 'ਤੇ ਚਰਚਾ ਕਰਦੇ ਹਾਂ। ਬੰਬਾਰਡੀਆ ਇੰਕ ਕੰਪਨੀ ਜੋ ਹੈ ਕੈਨੇਡਾ ਦੀ ਐਰੋਨੋਟਿਕਸ ਕੰਪਨੀ ਹੈ, ਜਹਾਜ਼ ਵੀ ਬਣਾਉਂਦੀ ਹੈ, ਕਾਫ਼ੀ ਫੇਮਸ ਵਰਲਡਵਾਈਡ ਕੰਪਨੀ ਹੈ। ਅਤੇ ਬੰਬਾਰਡੀਅਰ ਇੰਕ ਦਾ ਕਹਿਣਾ ਹੈ ਕਿ ਕੈਨੇਡੀਅਨ ਏਅਰੋਸਪੇਸ ਦੇ ਵਿੱਚ ਇੱਕ ਵੱਡੀ ਫੈਕਟਰੀ ਜੋ ਕਿ ਮਿਟਸੁਬਿਸ਼ੀ ਦੀ ਹੈ, ਉਹ ਇਹਨਾਂ ਨੂੰ ਵੱਲੋਂ ਜਿਹੜੀ ਹੈ ਉਹ ਖਰੀਦਣ ਦਾ ਮਨ ਬਣਾਇਆ ਗਿਆ। ਮੌਂਟਰੀਅਲ ਸਥਿਤ ਬਿਜ਼ਨਸ ਜੈੱਟ ਮੇਕਰ ਉਹਨਾਂ ਨੇ MHI ਕੈਨੇਡੀਅਨ ਏਅਰੋਸਪੇਸ ਇੰਕ ਫੈਸਿਲਿਟੀ ਜੋ ਮਿਸੀਸਾਗਾ ਦੇ ਵਿੱਚ ਹੈ, ਜਿਹਦੇ ਵਿੱਚ 750 ਤੋਂ ਬਾਅਦ ਮਿਟਸੁਬਿਸ਼ੀ ਦੇ ਇੰਪਲਾਈਜ਼ ਨੇ, ਉਹ ਬੰਬਾਰਡੀਅਰ ਦੀ 18,000 ਦੀ ਪਰਸਨ ਵਰਕਫੋਰਸ ਦੇ ਵਿੱਚ ਜੁਆਇਨ ਕਰ ਜਾਣਗੇ। ਡੀਲ ਦਾ ਮਤਲਬ ਇਹ ਵੀ ਹੈ ਕਿ MHI ਦਾ 270,000 ਸਕੇਅਰ ਫਿੱਟ ਪਲਾਂਟ, ਜਿਸ ਵਿੱਚ ਵਿੰਗ ਅਸੈਂਬਲੀ, ਫਿਊਜ਼ਲੈਜ, ਫਲਾਈਟ ਕੰਟਰੋਲ ਇੰਸਟਾਲੇਸ਼ਨ ਅਤੇ ਕੁਛ ਬੰਬਾਰਡੀਅਰ ਜਹਾਜ਼ਾਂ ਲਈ ਜੋ ਕੀਤਾ ਜਾਂਦਾ ਹੈ, ਉਹ ਹੁਣ ਇੱਕੋ ਕੰਪਨੀ ਦੇ ਵਿੱਚ ਆ ਜਾਵੇਗਾ। ਪਰਚੇਜ਼ ਅਮਾਊਂਟ ਨਹੀਂ ਦੱਸਿਆ ਗਿਆ ਅਤੇ ਲੇਕਿਨ ਇੱਕ ਵੱਡੀ ਡੀਲ ਜਿਹੜੀ ਹੈ ਇਸਨੂੰ ਅਜੇ ਰੈਗੂਲੇਟਰੀ ਅਪਰੂਵਲ ਜਿਹੜੀ ਹੈ ਜੀ ਉਹ ਮਿਲਣੀ ਅਜੇ ਬਾਕੀ ਹੈ। ਗੱਲ ਹੁਣ ਅਲਬਰਟਾ ਦੀ ਹੋਰ ਕਰ ਲੈਂਦੇ ਹਾਂ। ਅਲਬਰਟਾ ਸਰਕਾਰ ਇੱਕ ਨਵਾਂ ਮਾਡਲ ਲਿਆਉਣ ਦੀ ਤਿਆਰੀ ਦੇ ਵਿੱਚ ਹੈ, ਜਿਸ ਵਿੱਚ ਜੋ ਪਬਲਿਕ ਹੈਲਥ ਕੇਅਰ ਦੇ ਵਿੱਚ ਕੰਮ ਕਰਦੇ ਡਾਕਟਰਸ ਨੇ ਉਹਨਾਂ ਨੂੰ ਪ੍ਰਾਈਵੇਟਲੀ ਵੀ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਅਲਬਰਟਾ ਸਰਕਾਰ ਨੇ ਕਿਹਾ ਕਿ 400 ਤੋਂ ਵੱਧ ਸਪੈਸ਼ਲਿਸਟ ਫਿਜ਼ੀਸ਼ੀਅਨ ਜਿਹੜੇ ਨੇ ਉਹਨਾਂ ਨੇ ਪ੍ਰੋਵਿੰਸ ਦੇ ਨਵੇਂ ਡੂਅਲ ਪ੍ਰੈਕਟਿਸ ਸਿਸਟਮ ਦੇ ਵਿੱਚ ਇੰਟਰਸਟ ਸ਼ੋਅ ਕੀਤਾ। ਇਸ ਮਾਡਲ ਦੇ ਵਿੱਚ ਡਾਕਟਰਾਂ ਨੂੰ ਪ੍ਰਾਈਵੇਟ ਸਰਵਿਸਿਜ਼ ਦੇਣ ਦੀ ਵੀ ਇਜਾਜ਼ਤ ਹੋਵੇਗੀ, ਜਦਕਿ ਪਬਲਿਕ ਸਿਸਟਮ ਲਈ ਕੰਮ ਕਰਦੇ ਰਹਿਣਗੇ। ਅਤੇ ਇਹਦੇ ਵਿੱਚ ਇਫੈਕਟਿਵ ਸਰਜਰੀਜ਼, ਜਿਸ ਵਿੱਚ ਹਿੱਪ ਅਤੇ ਨੀ ਰਿਪਲੇਸਮੈਂਟ ਹੈਗੀਆਂ ਨੇ, ਉਹ ਵੀ ਉਹ ਪ੍ਰਾਈਵੇਟ ਤੌਰ 'ਤੇ ਕਰ ਸਕਣਗੇ। ਲੈਜਿਸਲੇਸ਼ਨ ਦਾ ਮਤਲਬ ਇਹ ਹੈ ਕਿ ਨਵਾਂ ਸਿਸਟਮ ਜਿਹੜਾ ਹੈ ਉਹ ਇਫੈਕਟ ਦੇ ਵਿੱਚ ਹੋਵੇਗਾ। ਸਰਕਾਰ ਨੇ ਅਜੇ ਹਾਲਾਂਕਿ ਕਿਹਾ ਹੋਇਆ ਕਿ ਇੱਕ ਨਵੀਂ ਫਾਰਮਲ ਐਪਲੀਕੇਸ਼ਨ ਪ੍ਰੋਸੈਸ ਜਿਹੜਾ ਹੈ ਅਸੀਂ ਸ਼ੁਰੂ ਕੀਤਾ ਹੈ, ਤਾਂ ਕਿ ਦੇਖਿਆ ਜਾਵੇ ਕਿ ਇਹ ਕਿੰਨੇ ਲੋਕ ਇਸ ਦੀਆਂ ਸ਼ਰਤਾਂ ਪੂਰੀਆਂ ਕਰਦੇ ਨੇ। ਜਦਕਿ ਪ੍ਰੋਵਿੰਸ ਨੇ ਕਿਹਾ ਕਿ ਪਹਿਲੀ ਡੂਅਲ ਪ੍ਰੈਕਟਿਸ ਸਰਜਰੀ ਜਿਹੜੀ ਹੈ ਇਸੇ ਸਾਲ ਫਾਲ ਦੇ ਵਿੱਚ ਸ਼ੁਰੂ ਹੋਵੇਗੀ। ਅਤੇ ਕ੍ਰਿਟਿਕਸ ਕਹਿੰਦੇ ਨੇ ਕਿ ਨਵਾਂ ਮਾਡਲ ਜਿਹੜਾ ਹੈ 2 ਟੀਅਰ ਦਾ ਹੈਲਥ ਕੇਅਰ, ਜਿਸ ਉਹਨਾਂ ਨੂੰ ਜਿਹੜਾ ਅਫੋਰਡ ਕਰਦਾ, ਜੋ ਅਫੋਰਡ ਕਰਦੇ ਨੇ ਉਹਨਾਂ ਨੂੰ ਬੈਨੀਫਿਟ ਕਰਦਾ, ਜਦਕਿ ਪਬਲਿਕ ਹੈਲਥ ਸਿਸਟਮ ਦੇ ਵਿੱਚੋਂ ਰਿਸੋਰਸਿਸ ਜਿਹੜੇ ਨੇ ਇਸ ਨਾਲ ਡਰੇਨ ਹੋਣਗੇ। ਸਰਕਾਰ ਇਸ ਮੂਵ ਨੂੰ ਡਿਫੈਂਡ ਕਰ ਰਹੀ ਹੈ ਅਤੇ ਕਹਿ ਰਹੀ ਹੈ ਕਿ ਇਸ ਨਾਲ

0: ਜ਼ਿਆਦਾ ਆਪਸ਼ਨਸ ਹੋਣਗੀਆਂ ਅਲਬਰਟਾ ਵਾਲਿਆਂ ਕੋਲ ਤੇ ਨਵਾਂ ਸਿਸਟਮ ਜਿਹੜਾ ਹੈ ਹੋਰ ਡਾਕਟਰਾਂ ਨੂੰ ਪ੍ਰੋਵਿੰਸ ਦੇ ਵਿੱਚ ਅਟਰੈਕਟ ਕਰੇਗਾ ਤੇ ਸਰਕਾਰ ਕਹਿੰਦੀ ਹੈ ਕਿ 400 ਤੋਂ ਵੱਧ ਸਪੈਸ਼ਲਿਸਟ ਫਿਜ਼ੀਸ਼ੀਅਨ ਜਿਹੜੇ ਨੇ ਆਲਰੇਡੀ ਇਸ ਦੇ ਵਿੱਚ ਜਿਹੜਾ ਹੈ ਪਾਰਟਿਸਪੇਟ ਕਰਨ ਲਈ ਆਪਣਾ ਇੰਟਰਸਟ ਸ਼ੋ ਕਰ ਚੁੱਕੇ ਨੇ ਨਵੀਂ ਅਲਬਰਟਾ ਲਾਇਸੈਂਸ ਪਲੇਟ ਜਿਹੜੀ ਹੈ ਇਸ ਵਿੱਚ ਕੰਜ਼ਰਵੇਸ਼ਨ ਨੂੰ ਸਪੋਰਟ ਕਰਨ ਲਈ ਫੀਸ ਜੋੜ ਦਿੱਤੀ ਗਈ ਹੈ ਅਲਬਰਟਾ ਸਰਕਾਰ ਨੇ ਇਹ ਨਵੀਂ ਲਾਇਸੈਂਸ ਪਲੇਟ ਜਿਹੜੀ ਹੈ ਲਾਗੂ ਕੀਤੀ ਜਿਹੜੀ ਸ਼ੁਰੂ ਕਰ ਦਿੱਤੀ ਹੈ ਇਸ ਪਲੇਟ ਦੀ ਕੋਸਟ ਜਿਹੜੀ ਹੈ $75 ਹੋਵੇਗੀ ਜਿਸ ਵਿੱਚ ਇਸ ਜਿਸ 'ਤੇ $15 ਰਜਿਸਟਰੀ ਏਜੰਟ ਫੀ ਹੋਵੇਗੀ ਇਹ ਪ੍ਰੋਡਕਸ਼ਨ ਅਤੇ ਸ਼ਿਪਿੰਗ ਤੋਂ ਕੋਸਟ ਤੋਂ ਜਿਹੜਾ ਹੈ ਜੀ ਅਲਬਰਟਾ ਕੰਜ਼ਰਵੇਸ਼ਨ ਦੇ ਜਿਹੜੀ $55 ਪਰ ਪਲੇਟ ਜਿਹੜੇ ਨੇ ਅਲਬਰਟਾ ਕੰਜ਼ਰਵੇਸ਼ਨ ਐਸੋਸੀਏਸ਼ਨ ਨੂੰ ਜਾਣਗੇ ਅੱਜ ਤੋਂ ਇਹ ਨਵੀਆਂ ਪਲੇਟਾਂ ਉਪਲਬਧ ਨੇ ਅਗਰ ਤੁਸੀਂ ਪਲੇਟ ਚਾਹੁੰਦੇ ਹੋ ਤਾਂ ਮਾਇਆ ਖਰਚ ਕੇ ਤੁਸੀਂ ਲੈ ਸਕਦੇ ਹੋ ਕੰਜ਼ਰਵੇਸ਼ਨ ਰਿਲੇਟਡ ਜਿਹੜੇ ਵਰਕ ਹੈਗੇ ਨੇ ਜਿਸ ਵਿੱਚ ਹੈਬੀਟੈਟ ਜਿਹੜੇ ਨੇ ਸਟੋਰ ਕਰਨੇ ਨੇ ਵਾਈਲਡ ਫਾਇਰ ਸਟੱਡੀ ਕਰਨੀ ਹੈ ਅਤੇ ਕਮਿਊਨਿਟੀ ਲੈਡ ਕੰਜ਼ਰਵੇਸ਼ਨ ਪ੍ਰੋਗਰਾਮ ਜਿਹੜੇ ਨੇ ਉਹਨਾਂ ਨੂੰ ਇਹ ਮਾਇਆ ਜਾਵੇਗੀ ਸੋ ਇਹ ਫੰਡਸ ਜਿਹੜੇ ਨੇ ਪਲੇਟਾਂ ਦੀ ਸੇਲ ਤੋਂ ਜਿਹੜੇ ਆਉਣਗੇ ਇਹ ਫਿਸ਼ ਐਂਡ ਵਾਈਲਡ ਲਾਈਫ ਪਾਪੂਲੇਸ਼ਨ ਇੰਪਰੂਵ ਕਰਨ ਲਈ ਹੈਬੀਟੈਟ ਜਿਹਨਾਂ 'ਤੇ ਡਿਪੈਂਡ ਕਰਦੇ ਨੇ ਉਹਨਾਂ ਨੂੰ ਇੰਪਰੂਵ ਕਰਨ ਲਈ ਇਹ ਜਿਹੜੇ ਪੈਸੇ ਜਿਹੜੇ ਹੈ ਜੀ ਦਿੱਤੇ ਜਾਣਗੇ ਔਰ ਇਹ ਜਿਹੜੇ ਨਵੀਆਂ ਲਾਇਸੈਂਸ ਪਲੇਟਾਂ ਹੈ ਜੀ ਉਹ ਉਸ ਦੇ ਵਿੱਚ ਜਿਹੜੀਆਂ ਹੁਣ ਜੀ ਮਿਲਣੀਆਂ ਸ਼ੁਰੂ ਹੋ ਗਈਆਂ ਨੇ ਜੀ ਇਸ ਤੋਂ ਇਲਾਵਾ ਕੈਲਗਰੀ ਦੇ ਵਿੱਚ ਪੁਲਿਸ ਦੇ ਦੱਸਣ ਮੁਤਾਬਕ ਇੱਕ ਰਾਈਡ ਸ਼ੇਅਰ ਦਾ ਡਰਾਈਵਰ ਜਿਹੜਾ ਹੈ ਉਸਨੂੰ ਸੜਕ ਤੋਂ ਹਟਾਇਆ ਗਿਆ ਪੁਲਿਸ ਨੇ ਕਿਹਾ ਕਿ ਰੋਡ ਸਾਈਡ ਅਲਕੋਹਲ ਟੈਸਟ ਜਿਹੜਾ ਉਸ ਵਿੱਚੋਂ ਫੇਲ ਹੋ ਗਿਆ ਟ੍ਰੈਫਿਕ ਸਟੋਪ ਦੇ ਵਿੱਚ ਇੱਕ ਮਿੰਨੀ ਵੈਨ ਬੁੱਧਵਾਰ ਨੂੰ ਪਿਛਲੇ ਬੁੱਧਵਾਰ ਨੂੰ ਰੋਕੀ ਗਈ ਜਿਸ ਨੇ ਕਿ ਰੇਂਜ ਵਿਊ ਬੁਲੇਵਰਡ ਅਤੇ ਮੈਗਨੋਲੀਆ ਸਟਰੀਟ ਸਾਊਥ ਈਸਟ ਦੇ ਵਿੱਚ ਇਲੀਗਲ ਯੂ ਟਰਨ ਮਾਰੀ ਸਟੋਪ ਦੇ ਵਿੱਚ ਅਫਸਰਾਂ ਨੇ ਕਿਹਾ ਕਿ ਉਹਨਾਂ ਨੂੰ ਸ਼ੱਕ ਪਈ ਕਿ ਇਹ ਵਿਅਕਤੀ ਦਾਰੂ ਪੀਤੀ ਹੋਈ ਹੈ ਅਤੇ ਉਸਦਾ ਅਲਕੋਹਲ ਦਾ ਸਕਰੀਨਿੰਗ ਦਾ ਟੈਸਟ ਕੀਤਾ ਗਿਆ ਅਤੇ ਉਹ ਦੋਵੇਂ ਟੈਸਟ ਜਿਹੜੇ ਸੀ ਉਹ ਫੇਲ ਹੋ ਗਿਆ ਅਤੇ ਖੁੱਲ੍ਹੀ ਦਾਰੂ ਦੀ ਬੋਤਲ ਵੀ ਗੱਡੀ ਵਿੱਚੋਂ ਮਿਲੀ ਅਤੇ ਡਰਾਈਵਰ ਜਿਹੜਾ ਹੈ ਕਸਟਮਰ ਨੂੰ ਲੈਣ ਜਾ ਰਿਹਾ ਸੀ ਪੁਲਿਸ ਦੇ ਦੱਸਣ ਮੁਤਾਬਕ ਡਰਾਈਵਰ ਦਾ ਲਾਇਸੈਂਸ ਸਸਪੈਂਡ ਕੀਤਾ ਗਿਆ ਮਿੰਨੀ ਵੈਨ ਸੀਜ਼ ਕੀਤੀ ਗਈ ਟੋ ਕੀਤੀ ਗਈ ਅਤੇ ਪਾਬੰਦੀਆਂ ਲਾ ਦਿੱਤੀਆਂ ਗਈਆਂ ਨੇ ਅਤੇ ਡਰਾਈਵਰ ਨੂੰ ਰਿਮੂਵ ਕਰ ਦਿੱਤਾ ਗਿਆ ਰਾਈਡ ਸ਼ੇਅਰ ਐਕਟੀਵਿਟੀ ਤੋਂ ਅਤੇ ਇਹ ਉਸਨੂੰ ਕਾਬੂ ਕੀਤਾ ਗਿਆ ਹੈ ਸੋ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸਮਾਪਤ ਕਰਨ ਦੀ ਦਿਓ ਇਜਾਜ਼ਤ ਹੋਈਆਂ ਭੁੱਲੋ ਚੁੱਕਾ ਲਿਖੇ ਮਾਂ ਜੀ ਸਤਿ ਸ਼੍ਰੀ ਅਕਾਲ
1: My dear army, I'm afraid to say the dark has taken over on Ice Planet Hoth. We must immediately go take them down.
2: And save the princess. But how?
1: We can fly the snow speeders.
2: But Commander, we are light years away. How we know where they'll be by the time we get there?
1: To defeat the evil, we need knowledge of the dark side. We must always stay connected to the world.
2: Let's turn on the app.
1: Download the Fairchild Radio app today, and you'll stay connected whenever and wherever you are.
3: May the app be with you.
4: The time is 5 p.m. You are listening to Fairchild Radio, CHKF FM 94.7. A multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੇਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
4: The following program speaks to the South Asian community. Uniting the world for your listening pleasure at Fairchild Radio, the multicultural spirit of

0: ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੂਜਾ 5878732108 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
1: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
0: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
2: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868
0: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-6174696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
5: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
3: ਗਰੋਸਰੀ ਖਰੀਦਣ

0: ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
1: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
0: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
1: ਦੂਜੀ ਲੋਕੇਸ਼ਨ 117-7771-80 ਐਵੇਨਿਊ
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
0: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222

ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਤੁਹਾਡੀ ਹੋਸਟ ਸਵਲੀਨ ਜੱਸੜ ਅੱਜ 1 ਸਤੰਬਰ ਹੈ ਦਿਨ ਮੰਗਲਵਾਰ ਹੈ 1 ਘੰਟੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇਗਾ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ YYC ਹੋਮ ਕੇਅਰ ਨੇ OAC ਸਮਾਈਲ ਮੈਡੀਕਲ ਨੇ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਨੇ ਤੇ ਪੰਜਾਬ ਇੰਸ਼ੋਰੈਂਸ ਨੇ

ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਜੇਕਰ ਤੁਸੀਂ ਆਪਣੇ ਮਨਪਸੰਦ ਦਾ ਕੋਈ ਗੀਤ ਸੁਣਨਾ ਚਾਹੁੰਦੇ ਹੋ 403-902-1323 403-902-1323 ਤੇ ਸਾਨੂੰ ਵਟਸਐਪ ਤੇ ਟੈਕਸਟ ਭੇਜ ਕੇ ਤੁਸੀਂ ਆਪਣੀ ਪਸੰਦ ਦਾ ਗੀਤ ਸਾਨੂੰ ਦੱਸ ਸਕਦੇ ਹਾਂ। ਸਾਡੀ ਪੂਰੀ ਕੋਸ਼ਿਸ਼ ਹੋਏਗੀ ਕਿ ਤੁਹਾਡੀ ਪਸੰਦ ਦਾ ਗੀਤ ਇਸ ਪ੍ਰੋਗਰਾਮ ਦੇ ਵਿੱਚ

ਇਹ ਪ੍ਰੋਗਰਾਮ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਦੇ ਸਹਿਯੋਗ ਦੇ ਨਾਲ ਤੁਹਾਡੇ ਤੱਕ ਪਹੁੰਚ ਰਿਹਾ ਮਾਨਸ ਪਹੁਜਾ ਜਿਹੜੇ ਕਿ ਇਸ ਗੱਲ ਦਾ ਤਗੜਾ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰ ਸਕਦਾ ਸੋ ਜੇਕਰ ਤੁਸੀਂ ਟਰੱਕ ਓਨਰ ਹੋ ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਇੱਕ ਚੰਗਾ ਪ੍ਰੀਮੀਅਮ ਮਾਰਕੀਟ ਦੇ ਵਿੱਚ ਲੱਭ ਰਹੇ ਹੋ ਤਾਂ ਤੁਸੀਂ ਮਾਨਸ ਪਹੁਜਾ ਨੂੰ ਕਾਲ ਕਰ ਸਕਦੇ ਹੋ 5878321208 ਤੇ 587-832-1208 ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ।

ਪ੍ਰੋਗਰਾਮ ਨੂੰ ਸਪਾਂਸਰ ਵਾਈਵਾਈਸੀ ਹੋਮ ਕੇਅਰ ਨੇ ਕੀਤਾ ਹੈ ਜੀ। ਵੀਰਪਾਲ ਕੌਰ ਢੱਟ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦਾ ਜਿੰਮਾ ਸਾਂਭਦੀ ਹੈ ਤੇ ਬਿੱਲ ਸਿੱਧਾ ਸਰਕਾਰ ਨੂੰ ਕਰਦੇ ਨੇ। ਜੇਕਰ ਤੁਹਾਡੇ ਘਰਾਂ ਦੇ ਵਿੱਚ ਬਜ਼ੁਰਗ ਨੇ ਤਾਂ ਤੁਸੀਂ ਉਹਨਾਂ ਦੀ ਸਾਂਭ ਸੰਭਾਲ ਲਈ ਇਹੋ ਜਿਹਾ ਸਟਾਫ ਦੇਖ ਰਹੇ ਹੋ ਜਿਹੜਾ ਤੁਹਾਡੇ ਬਜ਼ੁਰਗਾਂ ਦੀ ਬੋਲੀ ਬੋਲਦਾ ਹੋਵੇ, ਤਾਂ ਤੁਸੀਂ ਵੀਰਪਾਲ ਕੌਰ ਢੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ 8527609783 ਤੇ 8257600983 YYC Home Care।

ਆ ਗੋਰੀ ਮੈਨੂ ਲੈ ਕੇ ਖੜੀ ਆ ਮੈਨੂੰ ਲੱਗਾ ਮੈਨੂੰ ਲੈਣ ਨੂੰ ਖੜੀ ਆ ਜੱਗ ਚਾਹ ਦਾ ਆਂਡਾ ਸੁਣੀਏ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦੀਜ਼ ਆਰ ਮਾਈ ਬਿਊਟੀਫੁਲ ਡਾਂਸਰ ਜਿਹਨਾਂ ਨੂੰ ਦਮ ਪੀੜਾ ਉੱਠਿਆ ਆ ਆ ਮਿਸਟਰ ਡੀ ਕਿੱਥੋਂ ਆ ਗਿਆ ਓਏ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਹੱਥ ਮਲਾਈਆਂ ਨੇ ਹੱਥ ਉੱਤੇ ਆ ਆ ਲੈ ਵੀ ਕੁੜੀਆਂ ਦਾ ਇਹੀ ਹਾਲ ਹੁੰਦਾ ਸਾਰੀ ਬਰਾਤ ਤਿਆਰ ਹੋ ਗਈ ਕੁੜੀਆਂ ਓਏ ਇਹ ਤਾਂ ਮੈਸ ਯੂਨੀਵਰਸ ਨਿਕਲੀ

0: ਖਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
1: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
2: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
1: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
2: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
1: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
2: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
1: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
2: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ

0: ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
1: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
0: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
2: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
2: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿੰਨਾ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
4: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
6: ਓਹੋ ਅੱਜ ਫੇਰ ਨੀ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
7: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
3: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
2: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
3: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ
1: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਓਇਸਿਸ ਸਮਾਈਲ ਮੈਡੀਕਲ ਨੇ ਜਿਹੜੇ ਕਿ ਸਨਰਿਜ ਮਾਲ ਦੇ ਲਾਗੇ ਨੇ ਤੇ ਇਸ ਕਲੀਨਿਕ ਦੇ ਵਿੱਚ ਜਾਣ ਲਈ ਤੁਹਾਨੂੰ ਅਪਾਇੰਟਮੈਂਟ ਲੈਣ ਦੀ ਲੋੜ ਨਹੀਂ ਨਵੇਂ ਪੇਸ਼ੈਂਟਸ ਨੂੰ ਇਹ ਲੈ ਰਹੇ ਨੇ ਜੇਕਰ ਤੁਸੀਂ ਵੀ ਕਿਸੇ ਵੀ ਕਿਸਮ ਦੀ ਸਮੱਸਿਆ ਲਈ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਓਇਸਿਸ ਸਮਾਈਲ ਮੈਡੀਕਲ ਜਾ ਸਕਦੇ ਹੋ ਜਿਹੜਾ ਕਿ ਸੈਟਰਡੇ ਵੀ ਖੁੱਲ੍ਹਾ ਹੁੰਦਾ ਹੈ ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਪਾਇੰਟਮੈਂਟ ਤੋਂ ਬਿਨਾਂ ਤੁਸੀਂ ਵਾਕ ਇਨ ਜਾ ਸਕਦੇ ਹੋ 587-617-4696 ਇਹਨਾਂ ਦਾ ਫੋਨ ਨੰਬਰ ਹੈ ਜੀ ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪੌਂਸਰ ਕੀਤਾ ਹੈ ਜੀ ਜੇਕਰ ਤੁਸੀਂ ਫੋਟੋਜ਼ ਖਿਚਵਾਉਣੀਆਂ ਚਾਹੁੰਦੇ ਹੋ ਭਾਵੇਂ ਕੋਈ ਤੁਹਾਡੇ ਘਰ ਫੰਕਸ਼ਨ ਹੋਵੇ ਤੇ ਜਾਂ ਤੁਸੀਂ ਪਾਸਪੋਰਟ ਸਾਈਜ਼ ਫੋਟੋਆਂ ਖਿਚਵਾਉਣੀਆਂ ਜਿਹੜੀਆਂ ਕਿ ਦੋ ਪਾਸਪੋਰਟ ਸਾਈਜ਼ ਫੋਟੋਆਂ ਸਿਰਫ $7 ਦੇ ਵਿੱਚ ਦਿੰਦੇ ਨੇ ਸਵਾਨਾ ਬਾਜ਼ਾਰ ਦੇ ਵਿੱਚ ਹੈ ਪਿਕਸਲ ਫੋਟੋ ਸਟੂਡੀਓ ਵਧੇਰੇ ਜਾਣਕਾਰੀ ਲਈ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ 403-947-0060 ਤੇ ਪਿਕਸਲ ਫੋਟੋ ਸਟੂਡੀਓ